0: good look.
1: SBS, a world of difference. You're with SBS Punjabi on mobile, online and on radio.
2: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
3: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਵੀਰਵਾਰ ਦਾ, ਤਾਰੀਖ ਹੋ ਚੁੱਕੀ ਹੈ 2 ਜੁਲਾਈ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੌਰਸ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 0419।

0: 48 799 707 ਤੇ ਯਾਨੀ ਕਿ 0439-799-767 ਤੇ ਆਪਣੇ ਨਾਮ ਦੇ ਨਾਲ। ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਸਾਡੇ ਪ੍ਰੋਗਰਾਮ ਬਾਰੇ। ਸਭ ਤੋਂ ਪਹਿਲਾਂ ਦੇਸ਼ ਦੁਨੀਆ ਅਤੇ ਪੰਜਾਬ ਤੋਂ ਖਬਰਸਾਰ ਪੇਸ਼ ਕਰਾਂਗੇ, ਫਿਰ ਗੱਲਬਾਤ ਕਰਾਂਗੇ ਫੀਫਾ ਵਰਲਡ ਕੱਪ ਦੀ ਕਿ ਕੱਲ੍ਹ ਯਾਨੀ ਫੀਫਾ ਵਰਲਡ ਕੱਪ ਦੇ 20ਵੇਂ ਦਿਨ ਕੀ ਕੁਝ ਹੋਇਆ ਖਾਸ ਇਹ ਦੱਸਾਂਗੇ। ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨਾਲ ਜੁੜੀਆਂ ਗੱਲਾਂ ਕਰਾਂਗੇ ਪੰਜਾਬੀ ਡਾਇਸਪੋਰਾ ਦੇ ਵਿੱਚ। ਇੰਟਰਵਿਊ ਸੈਗਮੈਂਟ ਦੇ ਵਿੱਚ ਗੱਲਬਾਤ ਕਰਵਾਵਾਂਗੇ ਇੱਕ ਅਕਾਊਂਟੈਂਟ ਦੇ ਨਾਲ ਜੋ ਦੱਸਣਗੇ ਕਿ ਰਿਟਾਇਰਮੈਂਟ ਸਮੇਂ ਤੁਹਾਨੂੰ ਜ਼ਿੰਦਗੀ ਜਿਉਣ ਲਈ ਕਿੰਨੇ ਡਾਲਰਾਂ ਦੀ ਲੋੜ ਪਵੇਗੀ। ਹੈਲਥ ਸੈਕਸ਼ਨ ਦੇ ਵਿੱਚ ਹਾਈ ਕੋਲੈਸਟਰੋਲ ਬਾਰੇ ਜਾਣਕਾਰੀ ਕਿ ਉੱਚ ਕੋਲੈਸਟਰੋਲ ਇੱਕ ਆਮ ਪਰ ਗੰਭੀਰ ਸਿਹਤ ਸਮੱਸਿਆ ਹੈ ਜੋ ਅਕਸਰ ਬਿਨਾਂ ਕਿਸੇ ਲੱਛਣ ਦੇ ਵਿਕਸਿਤ ਹੁੰਦੀ ਹੈ ਅਤੇ ਇਸ ਤੇ ਕਾਬੂ ਕਿਵੇਂ ਪਾਇਆ ਜਾਂਦਾ ਹੈ। ਨਾਲ ਦੀ ਨਾਲ ਸ਼ੋਅ ਵਿੱਚ ਚਲਾਵਾਂਗੇ ਪੰਜਾਬੀ ਗਾਣੇ ਵੀ ਅਤੇ ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 0439-799-707 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ। SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 2 ਜੁਲਾਈ 2026 ਦਿਨ ਵੀਰਵਾਰ ਦਾ, ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਮੈਲਬਨ ਵਿੱਚ ਇੱਕ ਕਮਿਊਨਿਟੀ ਮੈਡੀਕਲ ਸੈਂਟਰ ਦੇ ਬਾਹਰ 15 ਸਾਲ ਦੇ ਇੱਕ ਮੁੰਡੇ ਨੂੰ ਮਰਨ ਲਈ ਛੱਡ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। 16 ਸਾਲ ਦੇ ਇੱਕ ਮੁੰਡੇ ਅਤੇ 19 ਸਾਲ ਦੇ ਇੱਕ ਨੌਜਵਾਨ ਤੋਂ ਹੋਮੀਸਾਈਡ ਡਿਟੈਕਟਿਵ ਟੀਮ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵਿਕਟੋਰੀਆ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਰਾਤ ਮੈਲਬਨ ਦੇ ਉੱਤਰੀ ਇਲਾਕੇ ਕ੍ਰੇਗੀਬਰਨ ਦੇ ਇੱਕ ਮੈਡੀਕਲ ਸੈਂਟਰ ਦੇ ਬਾਹਰ 15 ਸਾਲਾ ਲੜਕਾ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ ਸੀ। ਉਸਦੇ ਸਰੀਰ ਤੇ ਚਾਕੂ ਨਾਲ ਵਾਰ ਕੀਤੇ ਜਾਣ ਦਾ ਖਦਸ਼ਾ ਸੀ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਕਵੀਨਜ਼ਲੈਂਡ ਦੇ ਇੱਕ ਘਰ ਵਿੱਚ ਲੱਗੀ ਸ਼ੱਕੀ ਅੱਗ ਤੋਂ ਬਾਅਦ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਗੋਲਡ ਕੋਸਟ ਸਥਿਤ ਅੱਗ ਦੀ ਲਪੇਟ ਵਿੱਚ ਆਏ ਦੋ ਮੰਜ਼ਿਲਾ ਘਰ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਦੌਰਾਨ ਇਹ 84 ਸਾਲਾ ਬਜ਼ੁਰਗ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਹੋਪ ਆਈਲੈਂਡ ਦੇ ਇਸ ਘਰ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਲਗਭਗ 2 ਘੰਟੇ ਦਾ ਸਮਾਂ ਲੱਗਿਆ, ਜਿਸ ਤੋਂ ਬਾਅਦ ਇੱਕ ਬੈੱਡਰੂਮ ਵਿੱਚੋਂ 38 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਦੀ ਅਜੇ ਰਸਮੀ ਤੌਰ 'ਤੇ ਪਛਾਣ ਹੋਣਾ ਬਾਕੀ ਹੈ। ਬੁਰੀ ਤਰ੍ਹਾਂ ਨੁਕਸਾਨੇ ਗਏ ਇਸ ਘਰ ਨੂੰ ਕ੍ਰਾਈਮ ਸੀਨ ਯਾਨੀ ਅਪਰਾਧ ਵਾਲੀ ਥਾਂ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸੂ ਐਂਡ ਹੰਟਰ ਐਬੋਰੀਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰ ਬੱਚਿਆਂ ਅਤੇ ਨੌਜਵਾਨਾਂ ਲਈ ਆਸਟ੍ਰੇਲੀਆ ਦੀ ਪਹਿਲੀ ਸੁਤੰਤਰ ਨੈਸ਼ਨਲ ਕਮਿਸ਼ਨਰ ਬਣ ਗਈ ਹੈ। ਇਸ ਸਾਲ ਦੇ ਸ਼ੁਰੂ ਵਿੱਚ ਪਾਸ ਕੀਤੇ ਗਏ ਕਾਨੂੰਨ ਤਹਿਤ ਕਮਿਸ਼ਨ ਨੂੰ ਇੱਕ ਸੁਤੰਤਰ ਕਾਨੂੰਨੀ ਸੰਸਥਾ ਵਜੋਂ ਸਥਾਪਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ 1 ਜੁਲਾਈ ਤੋਂ ਸ਼੍ਰੀਮਤੀ ਹੰਟਰ ਨੂੰ ਨਵੇਂ ਅਧਿਕਾਰ ਮਿਲ ਗਏ ਨੇ। ਉਹ ਦੱਸਦੇ ਨੇ ਕਿ ਹੁਣ ਕਮਿਸ਼ਨ ਜਾਂਚਾਂ ਕਰ ਸਕਦਾ ਹੈ, ਸਰਕਾਰ ਨੂੰ ਸਿਫਾਰਸ਼ਾਂ ਦੇ ਸਕਦਾ ਹੈ ਅਤੇ ਬੱਚਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਣਾਲੀਗਤ ਮੁੱਦਿਆਂ ਤੇ ਆਵਾਜ਼ ਵੀ ਉਠਾ ਸਕਦਾ ਹੈ।
1: We will uphold the rights and exercise the rights of the child, make sure their best interests are being heard. We will make sure that at a national level, because there's never been this before, that the voices are centered. And we're upholding the rights of our children.
0: ਕਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਕਰਕਾਸ ਵਿੱਚ ਦਿਲ ਦਹਿਲਾ ਦੇਣ ਵਾਲੇ ਦ੍ਰਿਸ਼ ਦੇਖਣ ਨੂੰ ਮਿਲ ਰਹੇ ਨੇ, ਜਿੱਥੇ ਲੋਕ ਢਹਿ ਚੁੱਕੀਆਂ ਇਮਾਰਤਾਂ ਦੇ ਮਲਬੇ ਹੇਠ ਫਸੇ ਆਪਣੇ ਪਿਆਰਿਆਂ ਨੂੰ ਬਾਹਰ ਕੱਢਣ ਲਈ ਗੁਹਾਰਾਂ ਲਗਾ ਰਹੇ ਨੇ। ਪਿਛਲੇ ਹਫ਼ਤੇ ਆਏ ਦੌਰੇ ਭੁਚਾਲਾਂ ਤੋਂ ਬਾਅਦ ਹਜ਼ਾਰਾਂ ਲੋਕ ਅਜੇ ਵੀ ਲਾਪਤਾ ਨੇ, ਜਦਕਿ ਸਰਕਾਰੀ ਅੰਕੜਿਆਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ 2000 ਦੇ ਨੇੜੇ ਪਹੁੰਚ ਗਈ ਹੈ। ਰਾਹਤ ਏਜੰਸੀਆਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੇ ਪ੍ਰਭਾਵਿਤ ਲੋਕਾਂ ਲਈ ਸਫਾਈ ਸਹੂਲਤਾਂ, ਭੋਜਨ ਅਤੇ ਪੀਣ ਵਾਲੇ ਪਾਣੀ ਸਮੇਤ ਹੋਰ ਜ਼ਰੂਰੀ ਮਦਦ ਮੁਹੱਈਆ ਕਰਵਾਉਣ ਲਈ ਸਹਿਯੋਗ ਦਿੱਤਾ ਹੈ। ਹਾਲਾਂਕਿ ਲਾਪਤਾ ਲੋਕਾਂ ਦੇ ਪਰੇਸ਼ਾਨ ਪਰਿਵਾਰਕ ਮੈਂਬਰਾਂ ਨੇ SBS ਨੂੰ ਦੱਸਿਆ ਕਿ ਜੇਕਰ ਸਰਕਾਰ ਵੱਲੋਂ ਸਮੇਂ ਸਿਰ ਮਦਦ ਅਤੇ ਭਾਰੀ ਮਸ਼ੀਨਰੀ ਉਪਲਬਧ ਨਾ ਕਰਵਾਈ ਗਈ ਤਾਂ ਮਲਬੇ ਹੇਠ ਅਜੇ ਵੀ ਜਿੰਦਾ ਹੋ ਸਕਦੇ ਉਹਨਾਂ ਦੇ ਆਪਣੇ ਪਿਆਰਿਆਂ ਨੂੰ ਬਚਾਉਣਾ ਮੁਸ਼ਕਲ ਹੋ ਸਕਦਾ ਹੈ।
2: There's life here. While we wait, we could be saving them.
3: Help us. Do something. We want machinery. We want help to rescue our people.
0: ਅਤੇ ਆਖਰੀ ਖਬਰ ਪੰਜਾਬ ਤੋਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਯਾਨੀ SIR ਪ੍ਰਕਿਰਿਆ ਤਹਿਤ ਆਪਣੀ ਵੋਟ ਦੀ ਤਸਦੀਕ ਲਈ ਗਣਨਾ ਫਾਰਮ ਭਰਿਆ। ਸਥਾਨਕ ਡ੍ਰੀਮਲੈਂਡ ਕਲੋਨੀ ਵਿੱਚ ਆਪਣੀ ਰਿਹਾਇਸ਼ ਤੇ ਮੁੱਖ ਮੰਤਰੀ ਅਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਆਪੋ ਆਪਣੇ ਫਾਰਮ ਬੂਥ ਲੈਵਲ ਅਫਸਰ ਯਾਨੀ BLA ਨੂੰ ਦਿੱਤੇ। ਫਾਰਮ ਭਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ 90% ਵੋਟਰ ਸੂਚੀ ਦੀ ਮੈਪਿੰਗ ਪਹਿਲਾਂ ਹੀ ਪੂਰੀ ਕਰ ਲਈ ਗਈ ਹੈ। ਉਹਨਾਂ ਭਰੋਸਾ ਦਿੱਤਾ ਕਿ ਇਸ ਪ੍ਰਕਿਰਿਆ ਦੌਰਾਨ ਕਿਸੇ ਵੀ ਨਾਗਰਿਕ ਦੀ ਸਹੀ ਵੋਟ ਕੱਟਣ ਨਹੀਂ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ SIR ਤਹਿਤ BLOs 25 ਜੂਨ ਤੋਂ 24 ਜੁਲਾਈ ਤੱਕ ਘਰ ਘਰ ਜਾ ਕੇ ਵੋਟਰ ਸੂਚੀਆਂ ਦੀ ਤਸਦੀਕ ਅਤੇ ਸੁਧਾਈ ਦਾ ਕੰਮ ਕਰ ਰਹੇ ਨੇ। ਉਹਨਾਂ ਸੂਬਾ ਵਾਸੀਆਂ ਨੂੰ ਇਹ ਫਾਰਮ ਲਾਜ਼ਮੀ ਭਰਨ ਦੀ ਅਪੀਲ ਕੀਤੀ। ਇਸ ਕੰਮ ਦੇ ਲਈ BLO ਹਰ ਘਰ ਦੇ ਵਿੱਚ 3 ਵਾਰ ਗੇੜਾ ਮਾਰਨਗੇ। ਉਹਨਾਂ ਦੱਸਿਆ ਕਿ 3 ਅਗਸਤ ਨੂੰ ਫਾਈਨਲ ਖਰੜਾ ਪ੍ਰਕਾਸ਼ਿਤ ਕੀਤਾ ਜਾਵੇਗਾ। ਜੇ ਕੋਈ ਵੋਟਰ ਫਾਰਮ ਭਰਨ ਤੋਂ ਰਹਿ ਜਾਂਦਾ ਹੈ ਤਾਂ ਉਹ 3 ਸਤੰਬਰ ਤੱਕ ਫਾਰਮ ਨੰਬਰ 6 ਭਰ ਕੇ ਜਮ੍ਹਾਂ ਕਰਵਾ ਸਕਦੇ ਨੇ। ਇਸ ਪ੍ਰਕਿਰਿਆ ਤੋਂ ਬਾਅਦ ਫਾਈਨਲ ਵੋਟਰ ਸੂਚੀ ਅਕਤੂਬਰ 2026 ਵਿੱਚ ਜਾਰੀ ਕੀਤੀ ਜਾਵੇਗੀ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਖਬਰਾਂ ਤੋਂ ਬਾਅਦ ਸਵਾਗਤ ਹੈ ਜੀ ਸਾਡੇ ਇਸ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਸੋ ਕੀ ਕਰ ਰਹੇ ਹੋ ਤੁਸੀਂ, ਕਿਵੇਂ ਚੱਲ ਰਿਹਾ ਹੈ ਵੀਰਵਾਰ ਦਾ ਦਿਨ ਅਤੇ ਕੀ ਪਲਾਨ ਨੇ ਫਿਰ ਇਸ ਵੀਕਐਂਡ ਦੇ? ਅਗਰ ਮੈਲਬਨ ਦੇ ਵਿੱਚ ਹੋ ਤਾਂ ਮੈਲਬਨ ਦੇ ਵਿੱਚ ਬਾਰਿਸ਼ ਵਾਲਾ ਹਫ਼ਤਾ ਚੱਲ ਰਿਹਾ ਜੀ। ਅਗਰ ਕਿਸੇ ਹੋਰ ਥਾਂ 'ਤੇ ਹੋ, ਕਿਵੇਂ ਦਾ ਮੌਸਮ ਹੈ ਤੁਹਾਡਾ? ਸਿਡਨੀ ਵਾਲਿਓ, ਪਰਥ ਵਾਲਿਓ, ਕੈਨਬਰਾ, ਡਾਰਵਿਨ ਜਾਂ ਹੋਰ ਕਿਸੇ ਵੀ ਸ਼ਹਿਰ ਤੋਂ, ਕਿਸੇ ਵੀ ਕਸਬੇ ਤੋਂ ਤੁਸੀਂ ਸੁਣ ਰਹੇ ਹੋ ਤਾਂ ਦੱਸਿਓ ਜ਼ਰੂਰ। ਮੈਸੇਜ ਕਰਨ ਦੇ ਲਈ ਨੰਬਰ ਹੈ ਜੀ 0439-7967 ਉੱਤੇ ਮੈਸੇਜ ਕਰਿਓ ਆਪਣੇ ਨਾਮ ਦੇ ਨਾਲ। ਔਰ ਸਪੋਰਟਸ ਕਾਫੀ ਚੱਲ ਰਹੀ ਹੈ ਜੀ, ਫੁੱਟਬਾਲ ਵਰਲਡ ਕੱਪ ਸਭ ਤੋਂ ਵੱਡਾ ਈਵੈਂਟ ਚੱਲ ਰਿਹਾ ਹੈ ਔਰ ਅੱਜ 2 July ਨੂੰ ਮੈਂ ਦੇਖ ਰਿਹਾ ਸੀ ਮਨਾਇਆ ਜਾਂਦਾ ਹੈ ਜੀ ਵਰਲਡ ਸਪੋਰਟਸ ਜਰਨਲਿਸਟ ਡੇ। ਕਿ ਜੋ ਸਪੋਰਟਸ ਜਰਨਲਿਸਟ ਨੇ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਨ ਦੀ ਜ਼ਰੂਰਤ ਹੁੰਦੀ ਹੈ, ਉਹ ਬਹੁਤ ਮਿਹਨਤ ਨਾਲ ਆਪਣਾ ਕੰਮ ਕਰਦੇ ਨੇ। ਸੋ ਉਹਨਾਂ ਨੂੰ ਵੀ ਐਪਰੀਸ਼ੀਏਟ ਕਰੀਏ। ਸੋ ਦੱਸਿਓ ਤੁਹਾਡਾ ਕੋਈ ਫੇਵਰੇਟ ਸਪੋਰਟਸ ਜਰਨਲਿਸਟ ਹੋਵੇ ਤਾਂ ਅੱਜ ਉਹਨਾਂ ਨੂੰ ਸੈਲੀਬ੍ਰੇਟ ਕਰੋ, ਕਿਉਂਕਿ ਅੱਜ ਹੈ ਵਰਲਡ ਸਪੋਰਟਸ ਜਰਨਲਿਸਟ ਡੇ। ਫਿਲਹਾਲ ਆਓ ਸਪੋਰਟਸ ਦੀ ਗੱਲ ਹੀ ਕਰਦੇ ਹਾਂ, ਚੱਲਦੇ ਹਾਂ ਜੀ ਫੀਫਾ ਦੇ Day 20 ਰੈਪ ਦੇ ਵੱਲ ਕਿ ਕੱਲ੍ਹ ਫੀਫਾ ਦੇ ਮੁਕਾਬਲਿਆਂ ਵਿੱਚ ਕੀ ਕੁਝ ਹੋਇਆ, ਫਿਰ ਅੱਜ ਦੇ ਖਾਸ ਖਾਸ ਮੁਕਾਬਲਿਆਂ ਬਾਰੇ ਵੀ ਤੁਹਾਨੂੰ ਜਾਣਕਾਰੀ ਜ਼ਰੂਰ ਦਿੰਦੇ ਹਾਂ ਜੀ।

0: ਸੋ ਇਹ ਤਾਂ ਸੀ ਜੀ 20ਵੇਂ ਦਿਨ ਫੀਫਾ ਵਰਲਡ ਕੱਪ 2026 ਦੇ ਵਿੱਚ ਕੀ ਹੋਇਆ ਉਸਦਾ ਹਾਲ। ਅੱਜ ਦੀ ਅਗਰ ਗੱਲਬਾਤ ਕਰੀਏ ਕਿਵੇਂ ਦਿਨ, ਤਾਂ ਅਮਰੀਕਾ ਨੇ ਯਾਨੀ ਕਿ USA ਨੇ ਬੋਸਨੀਆ ਅਤੇ ਹਰਜ਼ੇਗੋਵਿਨਾ ਨੂੰ ਹਰਾ ਦਿੱਤਾ ਹੈ ਜੀ 2-0 ਦੇ ਨਾਲ। ਉੱਧਰ ਬੈਲਜੀਅਮ ਦੀ ਟੀਮ ਨੇ ਵੀ ਸੈਨੇਗਲ ਦੇ ਉੱਤੇ ਜਿੱਤ ਦਰਜ ਕਰ ਲਈ ਹੈ ਅਤੇ ਨਾਲ ਦੀ ਨਾਲ ਇੰਗਲੈਂਡ ਦੀ ਟੀਮ ਨੇ DR ਕੋਂਗੋ ਨੂੰ ਹਰਾ ਦਿੱਤਾ ਅਤੇ ਪਹੁੰਚ ਗਈਆਂ ਨੇ ਸਾਰੀਆਂ ਟੀਮਾਂ ਰਾਊਂਡ ਆਫ 16 ਦੇ ਵਿੱਚ। ਕੱਲ੍ਹ ਦੇ ਮੁਕਾਬਲਿਆਂ ਦੀ ਗੱਲਬਾਤ ਕਰੀਏ ਤਾਂ ਸਪੇਨ ਆਸਟਰੀਆ ਨਾਲ ਭਿੜੇਗਾ ਜੀ, ਪੁਰਤਗਾਲ ਦਾ ਮੁਕਾਬਲਾ ਕੋਰੇਸ਼ੀਆ ਦੇ ਨਾਲ ਹੋਵੇਗਾ, ਸਵਿਟਜ਼ਰਲੈਂਡ ਵਰਸਸ ਅਲਜੀਰੀਆ, ਅਤੇ ਸਾਡੀ ਸੋਕਰੂਜ਼ ਯਾਨੀ ਆਸਟ੍ਰੇਲੀਅਨ ਟੀਮ ਦਾ ਮੁਕਾਬਲਾ ਸਾਡੇ ਆਸਟ੍ਰੇਲੀਅਨ ਸਮੇਂ ਦੇ ਮੁਤਾਬਕ ਸ਼ਨੀਵਾਰ 4 ਜੁਲਾਈ ਨੂੰ ਸਵੇਰੇ 4 ਵਜੇ ਸ਼ੁਰੂ ਹੋ ਜਾਵੇਗਾ। ਫਿਰ ਕੌਣ ਕੌਣ ਐਕਸਾਈਟਡ ਹੈ ਆਸਟ੍ਰੇਲੀਆ ਦੇ ਮੁਕਾਬਲੇ ਲਈ? ਕੀ ਆਸਟ੍ਰੇਲੀਆ ਹਰਾ ਪਾਏਗੀ ਮਿਸਰ ਨੂੰ ਯਾਨੀ ਇਜਿਪਟ ਨੂੰ ਜਾਂ ਫਿਰ ਨਹੀਂ, ਕੀ ਲੱਗਦਾ ਹੈ ਦੱਸਿਓ ਜ਼ਰੂਰ। ਇੱਧਰ ਸਾਨੂੰ ਮੈਸੇਜ ਆ ਚੁੱਕਾ ਹੈ ਗਗਨ ਜੀ ਦਾ ਅਤੇ ਉਹਨਾਂ ਦੇ ਬੇਟੇ ਅਰਮਾਨ ਜੀ ਦਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਚਾਚੂ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਅਰਮਾਨ ਬੇਟਾ ਜੀ, ਕਿਵੇਂ ਮਾਣ ਰਹੇ ਹੋ ਛੁੱਟੀਆਂ ਦਾ ਆਨੰਦ? ਔਰ ਕਹਿ ਰਹੇ ਨੇ ਦਿਸ ਇਜ਼ ਅਰਮਾਨ, ਤੁਹਾਡਾ ਲਵਲੀ ਸ਼ੋਅ ਸੁਣ ਰਹੇ ਹਾਂ, ਛੁੱਟੀਆਂ ਚੱਲ ਰਹੀਆਂ ਨੇ। ਔਰ ਇਹ ਕਹਿ ਰਹੇ ਨੇ ਮੈਂ ਚਾਹੁੰਦਾ ਕਿ ਪੁਰਤਗਾਲ ਜਿੱਤੇ ਫੋਰ ਰੋਨਾਲਡੋ। ਵਾਹ ਜੀ ਵਾਹ ਅਰਮਾਨ, ਚਾਹ ਰਿਹਾ ਕਿ ਪੁਰਤਗਾਲ ਜਿੱਤੇ। ਠੀਕ ਹੈ ਜੀ, ਆਪਾਂ ਕਰ ਦਿੰਦੇ ਹਾਂ ਜੀ, ਕੀ ਕਹਿੰਦੇ ਦੁਆ ਕਰ ਦਿੰਦੇ ਕਿ ਹਾਂ ਜ਼ਰੂਰ ਜ਼ਰੂਰ ਪੁਰਤਗਾਲ ਔਰ ਰੋਨਾਲਡੋ ਵੀ ਗੋਲ ਕਰਨ ਬਹੁਤ ਜ਼ਿਆਦਾ ਔਰ ਪੁਰਤਗਾਲ ਅੱਗੇ ਦੀ ਅੱਗੇ ਵੱਧਦੀ ਜਾਵੇ। ਬਹੁਤ ਬਹੁਤ ਸ਼ੁਕਰੀਆ ਜੀ। ਰਮਨ ਸਿੰਘ ਕਹਿ ਰਹੇ ਨੇ ਵਾਹ ਜੀ ਵਾਹ ਪੁਨੀਤ ਜੀ, ਅੱਜ ਫਿਰ ਤੁਸੀਂ ਆ ਗਏ ਹੋ ਸਾਡਾ ਐਂਟਰਟੇਨਮੈਂਟ ਕਰਨ ਦੇ ਲਈ, ਬਹੁਤ ਵਧੀਆ ਲੱਗਾ ਤੁਹਾਨੂੰ ਸੁਣ ਕੇ ਔਰ ਕਹਿ ਰਹੇ ਨੇ ਲੱਗ ਰਹੋ ਇੱਦਾਂ ਹੀ। ਥੈਂਕ ਯੂ ਰਮਨ ਜੀ, ਬਹੁਤ ਬਹੁਤ ਸ਼ੁਕਰੀਆ। ਇੱਧਰ ਕ੍ਰਿਕਟ ਦੀ ਗੱਲਬਾਤ ਕਰੀਏ ਤਾਂ ਕੱਲ੍ਹ ਨਹੀਂ ਵੈਸੇ ਅੱਜ ਦੇਰ ਸਵੇਰੇ ਸਾਡਾ ਮੁਕਾਬਲਾ ਸੀ ਭਾਰਤੀ ਕ੍ਰਿਕਟ ਟੀਮ ਦਾ ਇੰਗਲੈਂਡ ਦੇ ਨਾਲ, ਪਹਿਲਾ T20, ਪਰ ਬਾਰਿਸ਼ ਉੱਧਰ ਵੀ ਬਹੁਤ ਹੁੰਦੀ ਰਹੀ ਜਿਵੇਂ ਮੈਲਬਰਨ ਦੇ ਵਿੱਚ ਹੋ ਰਹੀ ਹੈ, ਔਰ ਬਾਰਿਸ਼ ਦੇ ਚੱਲਦੇ ਮੈਚ ਜਿਹੜਾ ਹੈ ਧੁੱਲ ਗਿਆ ਪੂਰਾ। ਲੇਕਿਨ ਹਾਂ, ਭਾਰਤੀ ਟੀਮ ਦੀ ਵਾਰੀ ਜ਼ਰੂਰ ਆਈ ਹੈ। ਸੰਜੂ ਸੈਮਸਨ ਇੱਕ ਵਾਰ ਫਿਰ ਤੋਂ ਫਲੋਪ ਹੋਏ ਨੇ, ਜੋ ਸਿਰਫ ਇੱਕ ਦੌੜ ਹੀ ਇੱਕ ਸਕੋਰ ਹੀ ਬਣਾ ਪਾਏ ਨੇ 7 ਗੇਂਦਾਂ ਦੇ ਵਿੱਚ। ਉੱਧਰ ਅਭਿਸ਼ੇਕ ਸ਼ਰਮਾ ਨੇ ਤਾਬੜ ਤੋੜ ਬੱਲੇਬਾਜ਼ੀ ਕਰਦਿਆਂ 59 ਦੌੜਾਂ ਬਣਾਈਆਂ ਅਤੇ ਕਪਤਾਨ ਸ਼੍ਰੇਸ਼ ਅਈਅਰ ਨੇ ਵੀ ਥੋੜ੍ਹਾ ਸਲੋ ਖੇਡੇ ਲੇਕਿਨ ਹਾਂ 68 ਦੌੜਾਂ ਬਣਾ ਦਿੱਤੀਆਂ। ਸ਼ਿਵਮ ਡੂਬੇ ਨੇ ਅੰਤ ਦੇ ਵਿੱਚ ਆ ਕੇ 21 ਗੇਂਦਾਂ ਦੇ ਵਿੱਚ 42 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ 199 ਦੌੜਾਂ ਤੱਕ ਪਹੁੰਚਾਇਆ। ਉਸ ਤੋਂ ਬਾਅਦ ਬਾਰਿਸ਼ ਫਿਰ ਤੋਂ ਤੇਜ਼ ਹੋ ਗਈ ਅਤੇ ਇੰਗਲੈਂਡ ਦੀ ਵਾਰੀ ਹੀ ਨਾ ਆ ਸਕੀ। ਜੀ ਹਾਂ, ਇੱਧਰ ਗੱਲਬਾਤ ਕਰੀਏ ICC ਵੁਮਨ T20 ਵਰਲਡ ਕੱਪ ਦੀ, ਤਾਂ ਇੰਗਲੈਂਡ ਦੀ ਟੀਮ ਦਾ ਮੁਕਾਬਲਾ ਸਾਊਥ ਅਫਰੀਕਾ ਦੇ ਨਾਲ ਦੂਜੇ ਸੈਮੀਫਾਈਨਲ ਦੇ ਵਿੱਚ ਹੋਵੇਗਾ। ਉੱਧਰ ਆਸਟ੍ਰੇਲੀਅਨ ਵੁਮਨ ਟੀਮ ਪਹਿਲਾਂ ਹੀ ਵੈਸਟ ਇੰਡੀਜ਼ ਨੂੰ ਪਹਿਲੇ ਸੈਮੀਫਾਈਨਲ ਦੇ ਵਿੱਚ ਹਰਾ ਕੇ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕੀ ਹੈ ਅਤੇ ਲੰਡਨ ਦੇ ਲਾਰਡਸ ਮੈਦਾਨ ਦੇ ਵਿੱਚ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ ਜੀ। ਬਿਲਕੁਲ ਜੀ, ਫਿਲਹਾਲ ਸਮਾਂ ਹੋ ਚੁੱਕਾ ਇੱਕ ਛੋਟੀ ਜਿਹੀ ਬ੍ਰੇਕ ਦਾ ਅਤੇ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ ਹੋਰ ਗੱਲਾਂ ਬਾਤਾਂ ਜਾਣਕਾਰੀਆਂ ਅਤੇ ਗਾਣੇ ਲੈ ਕੇ। ਮੈਂ ਹਾਂ ਪੁਨੀਤ ਢੀਂਗਰਾ, ਤੁਹਾਡੇ ਨਾਲ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ।
1: Stay connected through the unexpected with Invincible Wi-Fi from Spectrum. Invincible Wi-Fi keeps your home running with fast, fiber-powered internet and automatic 5G and 8-hour battery backup, making sure you stay on track, working, streaming, connected to friends and family, no matter what. Be invincible. Invincible Wi-Fi from Spectrum. Visit InvinciblewiFi.com to learn more. Restrictions apply. Services not available in all areas.
2: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
3: Starting a new life in Australia isn't easy.
4: A lot of companies have rejected me.
5: Sometimes I feel like, oh, I'm gonna quit, I've give up.
3: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
6: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
0: ਵੈਲਕਮ ਵੈਲਕਮ ਵੈਲਕਮ ਬੈਕ ਜੀ, ਸਵਾਗਤ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ SBS ਪੰਜਾਬੀ ਦੇ ਲਾਈਵ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਪਿਛਲੇ ਸੈਕਸ਼ਨ ਦੇ ਵਿੱਚ ਗੱਲਾਂ ਚੱਲ ਰਹੀਆਂ ਸੀ ਜੀ ਸਪੋਰਟਸ ਦੀਆਂ, ਖੇਡਾਂ ਦੀਆਂ, ਔਰ ਅੱਜ ਵਰਲਡ ਸਪੋਰਟਸ ਜਰਨਲਿਸਟ ਡੇ ਹੈ। ਮੈਂ ਪੁੱਛਿਆ ਸੀ ਤੁਹਾਡਾ ਕੋਈ ਫੇਵਰੇਟ ਸਪੋਰਟਸ ਜਰਨਲਿਸਟ ਹੈ इस दुनिया विच तां जरूर जरूर दसो उसका भी नाम लिख भेजो अपने नाम के नाल। नंबर है जी 0439-799-767। और फिलहाल आओ चलते हैं जी पंजाबी डायस्पोरा वाल जो पेश कर रहे हैं परमिंदर सिंह पापा ठोए ठोए।
7: SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ। ਨਿਊਜ਼ੀਲੈਂਡ ਵਿੱਚ ਸੰਸਦੀ ਕਮੇਟੀ ਦੇ ਅੱਗੇ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਵੱਖ ਵੱਖ ਅਰਜ਼ੀਆਂ ਦੇ ਨਿਪਟਾਰੇ। ਨਿਊਜ਼ੀਲੈਂਡ ਵਿੱਚ ਰਹਿੰਦੇ ਪ੍ਰਵਾਸੀ ਭਾਈਚਾਰਿਆਂ ਨੂੰ ਮਿਲ ਰਹੀਆਂ ਨਸਲੀ ਧਮਕੀਆਂ ਉੱਤੇ ਆਖਰਕਾਰ ਇੱਥੋਂ ਦੀ ਪੁਲਿਸ ਨੇ ਸ਼ੁਰੂ ਕੀਤੀ ਕਾਰਵਾਈ। ਫੀਫਾ ਵਿਸ਼ਵ ਕੱਪ ਫੁੱਟਬਾਲ ਦੇ ਦੌਰਾਨ 16 ਸਾਲਾਂ ਬਾਅਦ ਮਿਲੇ ਮੌਕੇ ਨੂੰ ਨਿਊਜ਼ੀਲੈਂਡ ਅੱਗੇ ਨਹੀਂ ਪਹੁੰਚਾ ਸਕਿਆ। ਦਿੱਲੀ ਤੋਂ ਆਕਲੈਂਡ ਦੀਆਂ ਸਿੱਧੀਆਂ ਫਲਾਈਟਾਂ ਵਾਲੇ ਹਾਲੇ ਹੋਰ ਕਰਨਗੇ ਇੰਤਜ਼ਾਰ। ਨਿਊਜ਼ੀਲੈਂਡ ਵਿੱਚ ਮਕਾਨਾਂ ਦੀ ਲਗਾਤਾਰ ਘਟ ਰਹੀ ਵਿਕਰੀ ਨੇ ਪ੍ਰਵਾਸੀਆਂ ਨੂੰ ਇੱਕ ਵਾਰ ਫਿਰ ਸੋਚਣ ਲਈ ਮਜਬੂਰ ਕੀਤਾ। ਯੂਕੇ ਵਿੱਚ ਇੱਕ ਡਰੱਗ ਤਸਕਰੀ ਦੇ ਮਾਮਲੇ ਦੌਰਾਨ ਪੰਜਾਬੀ ਮੂਲ ਦੇ ਜੱਜ ਸਮੇਤ 3 ਲੋਕਾਂ ਨੂੰ ਸਜ਼ਾ। ਲਹਿੰਦੇ ਪੰਜਾਬ ਵਿੱਚ ਸਿੱਖਾਂ ਦੇ ਇਤਿਹਾਸਕ ਥਾਂ ਕੀਤੇ ਗਏ ਢਾਹ ਢੇਰੀ ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿੱਚ ਸਥਿਤ ਸੰਸਦੀ ਵਿਦੇਸ਼ ਮਾਮਲੇ ਰੱਖਿਆ ਅਤੇ ਵਪਾਰ ਕਮੇਟੀ ਨੇ ਆਪਣੀ ਇੱਕ ਅੰਤਰਿਮ ਰਿਪੋਰਟ ਦੇ ਵਿੱਚ ਆਖਿਆ ਕਿ ਨਿਊਜ਼ੀਲੈਂਡ ਅਤੇ ਭਾਰਤ ਦੇ ਵਿਚਾਲੇ ਜੋ ਫ੍ਰੀ ਟ੍ਰੇਡ ਐਗਰੀਮੈਂਟ ਯਾਨੀ ਕਿ ਮੁਕਤ ਵਪਾਰ ਸਮਝੌਤਾ ਸਿਰੇ ਚੜਿਆ, ਇਸ ਦੇ ਨਾਲ ਭਾਰਤੀ ਪ੍ਰਵਾਸੀਆਂ ਦੇ ਲਈ ਦਰਵਾਜ਼ੇ ਪੂਰੀ ਤਰ੍ਹਾਂ ਨਹੀਂ ਖੁੱਲ੍ਹਣਗੇ। ਕਮੇਟੀ ਨੇ ਇਹ ਗੱਲ ਦੱਸੀ ਕਿ ਅਸਲ ਵਿੱਚ ਇਸ ਰਿਪੋਰਟ ਦੇ ਅਨੁਸਾਰ ਜਨਤਾ ਵੱਲੋਂ ਭੇਜੀਆਂ ਗਈਆਂ 1780 ਲਿਖਤੀ ਅਰਜ਼ੀਆਂ ਅਤੇ 52 ਪੇਸ਼ਕਾਰਾਂ ਦੇ ਬਿਆਨਾਂ ਦੀ ਸਮੀਖਿਆ ਕੀਤੀ ਗਈ ਹੈ। ਯਾਦ ਰਹੇ FTA ਦੀ ਅਸਲ ਤਸਵੀਰ ਇਹ ਬਿਆਨ ਕਰਦੀ ਹੈ ਕਿ ਨਿਊਜ਼ੀਲੈਂਡ ਹਰ ਸਾਲ 1000 ਭਾਰਤੀ ਨੌਜਵਾਨ ਗ੍ਰੈਜੂਏਟਸ ਨੂੰ ਵਰਕਿੰਗ ਹੌਲੀਡੇ ਵੀਜ਼ਾ ਦਿੱਤਾ ਜਾਣਾ ਹੈ। ਇਹ ਵੀਜ਼ੇ 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਹੋਣਗੇ। ਇੰਨਾ ਹੀ ਨਹੀਂ, FTA ਵਿੱਚ ਸਭ ਤੋਂ ਵੱਧ ਚਰਚਿਤ ਹਿੱਸਾ ਰਿਹਾ ਟੈਂਪਰੇਰੀ ਇੰਪਲੋਇਮੈਂਟ ਐਂਟਰੀ। ਇਸ ਵੀਜ਼ਾ ਸ਼੍ਰੇਣੀ ਦੇ ਤਹਿਤ ਭਾਰਤ ਤੋਂ 5000 ਅਸਥਾਈ ਵੀਜ਼ਿਆਂ ਦੇ ਉੱਤੇ ਕਾਮੇ ਆ ਸਕਣਗੇ ਜੋ ਕਿ 3 ਸਾਲ ਲਈ ਵੱਧ ਤੋਂ ਵੱਧ ਇਸ ਮੁਲਕ ਵਿੱਚ ਰਹਿ ਸਕਣਗੇ। ਤਸਵੀਰ ਦਾ ਇੱਕ ਪੱਖ ਇਹ ਵੀ ਹੈ ਕਿ ਹੁਣ ਤੱਕ FTA ਨੂੰ ਲੈ ਕੇ ਨਿਊਜ਼ੀਲੈਂਡ ਦੀਆਂ ਵਿਰੋਧੀ ਪਾਰਟੀਆਂ ਕਾਫ਼ੀ ਜ਼ਹਿਰ ਉਗਲਦੀਆਂ ਰਹੀਆਂ। ਇਸ ਤੋਂ ਬਾਅਦ ਪ੍ਰਵਾਸੀਆਂ ਦੇ ਪ੍ਰਤੀ ਬੁਰੀ ਤਰ੍ਹਾਂ ਨਸਲੀ ਵਿਤਕਰੇ ਦੀਆਂ ਟਿੱਪਣੀਆਂ ਹੋਣ ਲੱਗੀਆਂ ਨੇ। ਪ੍ਰਵਾਸੀ ਭਾਈਚਾਰੇ ਕਾਫ਼ੀ ਸਹਿਮ ਵਿੱਚ ਨੇ, ਜਿਸ ਦੇ ਚੱਲਦਿਆਂ ਨਿਊਜ਼ੀਲੈਂਡ ਪੁਲਿਸ ਨੇ ਨਸਲੀ, ਧਾਰਮਿਕ ਅਤੇ ਬਹੁ ਸੱਭਿਆਚਾਰਕ ਭਾਈਚਾਰਿਆਂ ਦੇ ਆਗੂਆਂ ਵੱਲੋਂ ਨਫ਼ਰਤ ਤੋਂ ਪ੍ਰੇਰਿਤ ਹਮਲਿਆਂ, ਡਰਾਉਣ ਧਮਕਾਉਣ ਦੀਆਂ ਧਮਕੀਆਂ ਸੰਬੰਧੀ ਜੋ ਚਿੰਤਾ ਜਤਾਈ ਗਈ ਸੀ ਇਸ ਦਾ ਰਸਮੀ ਤੌਰ 'ਤੇ ਜਵਾਬ ਦਿੱਤਾ ਹੈ। ਬੀਤੇ ਦਿਨੀ ਭੇਜੇ ਗਏ ਇੱਕ ਖੱਤ ਵਿੱਚ ਅਸਿਸਟੈਂਟ ਕਮਿਸ਼ਨਰ ਟਿਮ ਐਂਡਰਸਨ ਲਿਖਦੇ ਨੇ ਕਿ ਪੁਲਿਸ ਭਾਈਚਾਰਕ ਨੁਮਾਇੰਦਿਆਂ ਵੱਲੋਂ ਭੇਜੇ ਗਏ ਇਹਨਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਆਉਂਦੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਬਿਆਨਬਾਜ਼ੀਆਂ ਦੇ ਮੱਦੇਨਜ਼ਰ ਕਾਨੂੰਨਾਂ ਨੂੰ ਧਿਆਨ ਵਿੱਚ ਰੱਖਦਿਆਂ ਕੋਈ ਨਾ ਕੋਈ ਕਾਰਵਾਈ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਬ੍ਰਾਇਨ ਤਮਾਕੀ ਜੋ ਕਿ ਡੈਸਟਨੀ ਚਰਚ ਦਾ ਜਾਣਿਆ ਪਛਾਣਿਆ ਨੇਤਾ ਹੈ, ਉਸ ਦੇ ਵੱਲੋਂ ਭਾਰਤੀ ਪ੍ਰਵਾਸੀਆਂ ਦੇ ਖਿਲਾਫ ਨਸਲੀ ਵਿਤਕਰੇ ਦੀਆਂ ਸੋਸ਼ਲ ਮੀਡੀਆ 'ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ। ਇੱਧਰ ਵਿਸ਼ਵ ਕੱਪ ਫੁੱਟਬਾਲ ਵਿੱਚ ਜਿੱਥੇ 16 ਸਾਲਾਂ ਬਾਅਦ ਮੌਕਾ ਮਿਲਿਆ ਸੀ ਪਰ ਫੀਫਾ ਵਿਸ਼ਵ ਕੱਪ 2026 ਵਿੱਚ ਆਖਰਕਾਰ ਤੀਸਰੇ ਮੈਚ ਦੌਰਾਨ ਬੈਲਜੀਅਮ ਹੱਥੋਂ 5-1 ਨਾਲ ਮਿਲੀ ਹਾਰ ਤੋਂ ਬਾਅਦ ਨਿਊਜ਼ੀਲੈਂਡ ਦਾ ਇਸ ਕੱਪ ਵਿੱਚ ਸਫ਼ਰ ਖਤਮ ਹੋ ਗਿਆ। ਯਾਦ ਰਹੇ ਇਸ ਦੇ ਵਿੱਚ ਪਹਿਲੀ ਵਾਰ ਪੰਜਾਬੀ ਮੂਲ ਦੇ ਸਰਪ੍ਰੀਤ ਸਿੰਘ ਨੇ ਆਲ ਵਾਈਟਸ ਯਾਨੀ ਕਿ ਨਿਊਜ਼ੀਲੈਂਡ ਵੱਲੋਂ ਨੁਮਾਇੰਦਗੀ ਕੀਤੀ। ਅਤੇ ਉੱਧਰ UK ਯਾਨੀ ਕਿ ਯੂਨਾਈਟਿਡ ਕਿੰਗਡਮ ਤੋਂ ਖਬਰ ਮਿਲ ਰਹੀ ਹੈ ਕਿ ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਪੱਛਮੀ ਇਲਾਕਿਆਂ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਣ ਵਾਲੇ ਇੱਕ ਵੱਡੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ। ਸਿਤਮ ਜ਼ਰੀਫੀ ਇਸ ਗੱਲ ਦੀ ਹੈ ਕਿ ਇਸ ਮਾਮਲੇ ਵਿੱਚ 48 ਸਾਲਾ ਹਰਦੀਪ ਸਿੰਘ ਥਿੰਦ ਉਰਫ਼ ਹੈਰੀ ਸਿੰਘ ਨੂੰ ਜੇਲ੍ਹ ਦੇ ਅੰਦਰੋਂ ਹੀ ਮੋਬਾਈਲ ਫੋਨ ਰਾਹੀਂ ਇਸ ਗਰੋਹ ਨੂੰ ਦਿਸ਼ਾ ਨਿਰਦੇਸ਼ ਦੇਣ ਦਾ ਦੋਸ਼ੀ ਪਾਇਆ ਗਿਆ। ਕਰੋਇਡਨ ਕਰਾਊਨ ਕੋਰਟ ਨੇ ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਸੁਣਾਈਆਂ, ਜਿਸ ਦੇ ਵਿੱਚ ਪੰਜਾਬੀ ਮੂਲ ਦੇ ਹਰਦੀਪ ਥਿੰਦ 12 ਸਾਲ 6 ਮਹੀਨੇ, ਬਿਕਰਮਜੀਤ ਬਰਾੜ 3 ਸਾਲ 4 ਮਹੀਨੇ ਅਤੇ ਪੁਰਸ਼ੋਤਮ ਢਿੱਲੋਂ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਹਰਦੀਪ ਥਿੰਦ ਪਹਿਲਾਂ ਹੀ ਹਥਿਆਰ ਰੱਖਣ ਅਤੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ 17 ਸਾਲ ਦੀ ਸਜ਼ਾ ਕੱਟ ਰਿਹਾ। ਸਭ ਤੋਂ ਵੱਧ ਹੈਰਾਨੀਜਨਕ ਖੁਲਾਸਾ ਉਦੋਂ ਹੋਇਆ ਜਦੋਂ 59 ਸਾਲਾ ਪੁਰਸ਼ੋਤਮ ਢਿੱਲੋਂ ਬਾਰੇ ਪਤਾ ਲੱਗਿਆ ਕਿ ਉਹ ਇੱਕ ਸਾਬਕਾ ਮੈਜਿਸਟਰੇਟ ਹੈ। ਅਤੇ ਉੱਧਰ ਲਹਿੰਦੇ ਪੰਜਾਬ ਤੋਂ ਜਿੱਥੇ 30 ਜੂਨ ਨੂੰ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦਾ ਜਥਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਕੇ ਲਾਹੌਰ ਤੋਂ ਵਾਪਸ ਅਟਾਰੀ ਵਾਹਗਾ ਬਾਰਡਰ ਰਾਹੀਂ ਪਰਤਾਇਆ, ਉੱਥੇ ਦੋ ਦੁੱਖ ਦੀਆਂ ਖਬਰਾਂ ਮਿਲੀਆਂ ਨੇ। ਲਾਹੌਰ ਅਤੇ ਫਰੂਖਾਬਾਦ ਵਿੱਚ ਕ੍ਰਮਵਾਰ ਦੋ ਇਤਿਹਾਸਕ ਸਿੱਖ ਧਾਰਮਿਕ ਅਸਥਾਨਾਂ ਨੂੰ ਸਰਕਾਰ ਦੁਆਰਾ ਢਾਹੇ ਜਾਣ ਦੀ ਪੁਸ਼ਟੀ ਹੋ ਰਹੀ ਹੈ। ਲਹਿੰਦੇ ਪੰਜਾਬ ਦੇ ਨਨਕਾਣਾ ਸਾਹਿਬ ਦੇ ਵਸਨੀਕ ਲਵਲੀ ਸਿੰਘ ਸੰਧੂ ਨੇ ਸੋਸ਼ਲ ਮੀਡੀਆ ਉੱਤੇ ਟਿੱਪਣੀ ਕੀਤੀ ਹੈ ਕਿ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬੀਬਾ ਮਰੀਅਮ ਨਵਾਜ਼ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਇਹਨਾਂ ਥਾਵਾਂ ਨੂੰ ਦੁਬਾਰਾ ਕਾਇਮ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਮਰੀਅਮ ਨਵਾਜ਼ ਦੀ ਵਜ਼ਾਰਤ ਵਿੱਚ ਸਿੱਖ ਸਰਦਾਰ ਰਮੇਸ਼ ਸਿੰਘ ਅਰੋੜਾ ਇੱਕ ਮੰਤਰੀ ਦੇ ਤੌਰ 'ਤੇ ਸ਼ਾਮਲ ਨੇ। ਇਸ ਦੇ ਬਾਵਜੂਦ ਘੱਟ ਗਿਣਤੀਆਂ ਪੂਰੀ ਤਰ੍ਹਾਂ ਡਰ ਦੇ ਪਰਛਾਵੇਂ ਹੇਠ ਜੀ ਰਹੀਆਂ ਨੇ। ਹੁਣ ਤੋਂ ਦੋ ਹਫ਼ਤੇ ਪਹਿਲਾਂ ਖੈਬਰ ਪਖਤੂਨਵਾ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਇੱਕ ਸੇਵਾਦਾਰ ਅਤੇ ਉਸ ਦੀ ਪਤਨੀ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀ। ਅਤੇ ਵਾਪਸ ਫਿਰ ਰੁੱਖ ਕਰਦੇ ਹਾਂ ਨਿਊਜ਼ੀਲੈਂਡ ਦਾ, ਜਿੱਥੇ ਕਿ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਕਿ ਪਿਛਲੇ ਸਾਲ ਦੇ ਮੁਕਾਬਲੇ ਮਕਾਨਾਂ ਦੀ ਵਿਕਰੀ ਘੱਟ ਗਈ ਹੈ। ਦੂਜੇ ਪਾਸੇ ਫਸਟ ਹੋਮ ਬਾਇਰਸ ਯਾਨੀ ਕਿ ਪਹਿਲੀ ਵਾਰ ਘਰ ਖਰੀਦਣ ਵਾਲੇ ਇਸ ਮੌਕੇ ਦਾ ਪੂਰਾ ਲਾਭ ਉਠਾ ਰਹੇ ਨੇ। ਇਸ ਸਾਲ ਫਸਟ ਹੋਮ ਬਾਇਰਸ ਦੀ ਮਾਰਕੀਟ ਦੇ ਵਿੱਚ ਹਿੱਸੇਦਾਰੀ 25.8% ਤੋਂ ਵੱਧ ਕੇ 27.7% ਹੋ ਗਈ ਹੈ। ਪ੍ਰੋਪਰਟੀ ਰਿਸਰਚ ਸੰਸਥਾ ਕੋਟੈਲਿਟੀ ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਮਈ ਅਤੇ ਜੂਨ ਮਹੀਨੇ ਪ੍ਰੋਪਰਟੀ ਵਿਕਰੀ ਕਮੀ ਜਾਰੀ ਰਹੀ। ਇਸ ਦਾ ਵੱਡਾ ਕਾਰਨ ਨਿਊਜ਼ੀਲੈਂਡ ਤੋਂ ਬਹੁਤ ਸਾਰੇ ਪ੍ਰਵਾਸੀ ਵੱਡੇ ਮੁਲਕ ਆਸਟ੍ਰੇਲੀਆ ਤਬਦੀਲ ਹੋ ਰਹੇ ਨੇ। ਅਤੇ ਇੱਧਰ ਟੂਰਿਜ਼ਮ ਨਿਊਜ਼ੀਲੈਂਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦਿੱਲੀ, ਮੁੰਬਈ ਅਤੇ ਬੈਂਗਲੁਰੂ ਦੇ ਲਗਭਗ 1.8 crore ਯਾਨੀ ਕਿ 18 million ਲੋਕ ਨਿਊਜ਼ੀਲੈਂਡ ਨੂੰ ਇੱਕ ਯਾਤਰਾ ਸਥਾਨ ਵਜੋਂ ਦੇਖ ਰਹੇ ਨੇ। ਏਅਰ ਨਿਊਜ਼ੀਲੈਂਡ ਦੇ ਮੁੱਖ ਕਾਰਜਕਾਰੀ ਨਿਖਿਲ ਰਵੀ ਸ਼ੰਕਰ ਆਖਦੇ ਨੇ ਕਿ ਹਾਲ ਦੀ ਘੜੀ ਦਿੱਲੀ ਅਤੇ ਔਕਲੈਂਡ ਦੇ ਵਿਚਾਲੇ ਸਿੱਧੀਆਂ ਉਡਾਣਾਂ ਦੀ ਸਾਰਿਆਂ ਨੂੰ ਬੇਸਬਰੀ ਨਾਲ ਉਡੀਕ ਹੈ, ਪਰ ਇਸ ਵਰਤਾਰੇ ਲਈ 2 ਸਾਲ ਤੱਕ ਲੱਗ ਸਕਦੇ ਨੇ। ਯਾਦ ਕਰਾ ਦਈਏ ਕਿ ਔਕਲੈਂਡ ਤੋਂ ਦਿੱਲੀ ਦੀ ਇਹ ਸਿੱਧੀ ਉਡਾਣ ਲਗਭਗ 12,500 kilometers ਦਾ ਫਾਸਲਾ ਤੈਅ ਕਰੇਗੀ ਅਤੇ ਇਸ ਦੇ ਲਈ ਉਸਨੂੰ 15 to 16 hours ਲੱਗਣਗੇ। ਸਿਡਨੀ ਵਸਦੇ ਸ਼ਾਇਰ ਹਰਜਿੰਦਰ ਜੌਹਲ ਦਾ ਖਿਆਲ ਹੈ, ਘਰਾਂ ਵਾਂਗੂ ਆਪਣੇ ਦੁਆਲੇ ਕੀਤੀ ਕੰਧ ਵੇ, ਆਪੇ ਬਣੇ ਕੈਦੀ ਹੋ ਕੇ ਸਮੇਂ ਦੇ ਪਾਬੰਦ ਵੇ, ਕਿਵੇਂ ਤੂੰ ਲਗਾਏ ਦੱਸੀ ਸੋਚਾਂ ਨੂੰ ਇਹ ਖੰਭ ਵੇ, ਕਿਵੇਂ ਤੇਰੀ ਅੱਕੜੀ 'ਤੇ ਲੱਗ ਗਏ ਨੇ ਅੰਬ ਵੇ, ਕਿਵੇਂ ਫਿਜ਼ਾ ਵਿੱਚ ਤੇਰੇ ਉੱਡਦੇ ਖਿਆਲ ਵੇ, ਕਿੱਲਿਆਂ ਤੋਂ ਖੁੱਲ੍ਹੇ ਕਿਵੇਂ ਸੋਚਾਂ 'ਤੇ ਸਵਾਲ ਵੇ, ਸਿਰੋਂ ਲਾਇਆ ਕਿਵੇਂ ਆਪਣਾ ਹੀ ਭਾਰ ਜੋਗੀਆ, ਵੇ ਤੇਰੇ ਪੈਰੀ ਕਿਹਦਾ ਨੱਚਦਾ ਪਿਆਰ ਜੋਗੀਆ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ। ਅਗਲੇ ਹਫ਼ਤੇ ਹੋਣਗੀਆਂ ਮੁਲਾਕਾਤਾਂ। ਮਿਹਰਬਾਨੀ।
0: ਕਿਆ ਬਾਤ ਹੈ ਜੀ, ਇੱਕ ਵਾਰ ਫਿਰ ਤੋਂ ਕਿਆ ਕਮਾਲ ਦੀ ਸ਼ਾਇਰੀ ਕੱਢ ਕੇ ਲਿਆਏ ਨੇ ਪਰਮਿੰਦਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਜੀ ਇੱਕ ਬੇਹੱਦ ਹੋਰ ਕਮਾਲ ਦਾ ਗਾਣਾ, ਆਸਾ ਸਿੰਘ ਮਸਤਾਨਾ ਜੀ ਨੂੰ ਟ੍ਰਿਬਿਊਟ ਹੈ ਜੀ, ਈਸਟ ਸਾਈਡ ਸਟੋਰੀ ਇੱਕ ਬੈਂਡ ਹੈ ਉਹਨਾਂ ਦੇ ਵੱਲੋਂ, ਆਓ ਸੁਣਦੇ ਹਾਂ ਇਹ ਗਾਣਾ। ਅਤੇ ਮੈਂ ਹਾਂ ਤੁਹਾਡੇ ਨਾਲ ਪੁਨੀਤ ਢੀਂਗਰਾ, ਇਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਅਤੇ ਫਿਰ ਆਵਾਂਗੇ ਜੀ ਵਾਪਸ। ਜੁੜੇ ਰਹੋ SBS ਪੰਜਾਬੀ ਦੇ ਨਾਲ।

0: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've given up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: You're listening to SBS Audio. We are currently in an ad break. Your program will resume shortly. You're listening to SBS Audio. We are currently in an ad break. Your program will resume shortly.
5: SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ।
6: sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
7: ਬ੍ਰੇਕ ਤੋਂ ਬਾਅਦ ਵੈਲਕਮ ਬੈਕ ਜੀ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਕੀ ਹਾਲ ਚਾਲ ਨੇ ਤੁਹਾਡੇ? ਕਿਵੇਂ ਲੰਘ ਰਿਹਾ ਵੀਰਵਾਰ ਦਾ ਦਿਨ? ਇਹ ਵੀ ਦੱਸ ਕੇ ਜ਼ਰੂਰ ਜ਼ਰੂਰ ਜਾਇਓ। ਇੱਧਰ ਸੁਖਵਿੰਦਰ ਜੀ ਦਾ ਮੈਸੇਜ ਆ ਚੁੱਕਾ, ਕਹਿ ਰਹੇ ਨੇ ਗੁੱਡ ਈਵਨਿੰਗ ਮੁਨੀਤ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ। ਨਾਲ ਦੀ ਨਾਲ ਅਮਰਿਤ ਜੀ ਕਹਿ ਰਹੇ ਨੇ ਹੈਲੋ ਪੁਨੀਤ ਜੀ, ਕੀ ਹਾਲ ਚਾਲ ਨੇ? ਦਿਵੇਂ ਦਿਨ ਤੁਹਾਡਾ ਕਿਵੇਂ ਚੱਲ ਰਿਹਾ? ਦਿਨ ਬਹੁਤ ਕਮਾਲ ਦਾ ਜੀ। ਮੈਲਬਨ ਦੇ ਸਟੂਡੀਓ ਵਿੱਚ ਬੈਠੇ ਹਾਂ ਅਤੇ ਬਾਹਰ ਖਿੜਕੀ ਤੋਂ ਝਾਕ ਰਹੇ ਹਾਂ ਕਿ ਮੀਂਹ ਪੈ ਹੀ ਜਾ ਰਿਹਾ ਹੈ। ਬਹੁਤ ਹੀ ਗਲੂਮੀ ਡੇ ਆ ਔਰ ਫਿਲਹਾਲ ਜਦੋਂ ਲਾਈਵ ਸ਼ੋਅ ਚੱਲ ਰਿਹਾ ਤਾਂ ਸ਼ਾਮ ਦੇ 4:30 ਵੱਜ ਚੁੱਕੇ ਨੇ। ਅਗਰ ਰਿਪੀਟ ਸੁਣ ਰਹੇ ਹੋ ਰੇਡੀਓ ਦੇ ਉੱਤੇ ਤਾਂ ਥੋੜ੍ਹਾ ਜਿਹਾ ਐਡਜਸਟ ਜ਼ਰੂਰ ਕਰ ਲਿਓ ਕਿਉਂਕਿ ਸਮਾਂ ਇਹ ਕੁਝ ਹੋਰ ਹੋਇਆ ਹੋਵੇਗਾ। ਆਓ ਤੁਹਾਨੂੰ ਇੱਕ ਬਹੁਤ ਹੀ ਕਮਾਲ ਦੀ ਰਿਪੋਰਟ ਵੱਲ ਲੈ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਾਰੀ ਜਵਾਨੀ ਕੰਮ ਕਰਨ ਤੋਂ ਬਾਅਦ ਰਿਟਾਇਰਮੈਂਟ ਵੇਲੇ ਇੱਕ ਸਧਾਰਨ ਜੀਵਨ ਜਿਉਣ ਲਈ ਹੁਣ ਘੱਟੋ ਘੱਟ ਇੱਕ ਵਿਅਕਤੀ ਨੂੰ $55,932 ਅਤੇ ਇੱਕ ਕਪਲ ਨੂੰ $78,556 ਸਾਲਾਨਾ ਆਮਦਨ ਦੀ ਲੋੜ ਹੁੰਦੀ ਹੈ। ਸ਼ਰਤ ਇਹ ਹੈ ਕਿ ਉਹਨਾਂ ਨੇ 67 ਸਾਲ ਦੀ ਉਮਰ ਤੱਕ ਕੰਮ ਕੀਤਾ ਹੋਵੇ। ਕੀ ਇਹ ਸਾਰੀ ਜਾਣਕਾਰੀ? ਆਓ ਚੱਲਦੇ ਹਾਂ ਇਸ ਇੰਟਰਵਿਊ ਦੇ ਵੱਲ।
8: ਆਸਟ੍ਰੇਲੀਆ ਵਿੱਚ ਸਾਰੀ ਜਵਾਨੀ ਕੰਮ ਕਰਨ ਤੋਂ ਬਾਅਦ ਜਿੱਦਾਂ ਉਮਰ 50 ਵੱਲ ਵਧਣੀ ਸ਼ੁਰੂ ਹੋ ਜਾਂਦੀ ਹੈ, ਲੋਕ ਅਕਸਰ ਹੀ ਰਿਟਾਇਰਮੈਂਟ ਬਾਰੇ ਸੋਚਣ ਲੱਗਦੇ ਆ। ਹਾਲਾਂਕਿ ਇੱਥੇ ਦੀ ਸਰਕਾਰ ਰਿਟਾਇਰ ਹੋ ਚੁੱਕੇ ਜਾਂ ਫਿਰ ਕੰਮ ਬੰਦ ਕਰ ਚੁੱਕੇ ਬਜ਼ੁਰਗਾਂ ਨੂੰ ਇੱਕ ਪੈਨਸ਼ਨ ਜ਼ਰੂਰ ਦਿੰਦੀ ਹੈ, ਪਰ ਕੀ ਉਹ ਪੈਨਸ਼ਨ ਰਿਟਾਇਰਮੈਂਟ ਵਿੱਚ ਵਧੀਆ ਜੀਵਨ ਬਤੀਤ ਕਰਨ ਲਈ ਕਾਫੀ ਹੋਵੇਗੀ? ਇਸੇ ਫਿਕਰ ਦੇ ਚਲਦੇ ਕਈ ਪ੍ਰਵਾਸੀ ਤਾਂ ਭਾਰਤ ਵਾਪਸ ਪਰਤਣ ਦੀ ਸੋਚਣ ਲੱਗਦੇ ਆ। ਪਰ ਮਾਹਰ ਕੀ ਕਹਿੰਦੇ ਨੇ ਆਸਟ੍ਰੇਲੀਆ ਵਿੱਚ ਰਿਟਾਇਰ ਹੋਣ ਦੀ ਕੀ ਉਮਰ ਹੈ, ਕਿੰਨਾ ਪੈਸਾ ਲੱਗਦਾ ਜੀ ਰਿਟਾਇਰਮੈਂਟ ਵਿੱਚ ਕੰਫਰਟੇਬਲ ਜ਼ਿੰਦਗੀ ਜਿਉਣ ਲਈ, ਅਤੇ ਜੇ ਅਰਲੀ ਰਿਟਾਇਰਮੈਂਟ ਕਰਨਾ ਹੋਵੇ ਤਾਂ ਉਹਦੇ ਬਾਰੇ ਵੀ ਕੀ ਕੀਤਾ ਜਾ ਸਕਦਾ? ਇਸੇ ਬਾਰੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਕਿਰਪਾ ਟੈਕਸੇਸ਼ਨ ਤੋਂ ਦੀਪਿਕਾ ਸ਼ਰਮਾ ਜੀ। ਦੀਪਿਕਾ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਦੇ ਵੇੜੇ।
9: ਸਾਰੀ ਜ਼ਿੰਦਗੀ ਕੰਮ ਕਰਨ ਤੋਂ ਬਾਅਦ ਵੀ ਰਿਟਾਇਰਮੈਂਟ ਵੇਲੇ ਇੱਕ ਸਧਾਰਨ ਜੀਵਨ ਜਿਉਣ ਲਈ ਵੀ ਨਾ ਘੱਟੋ ਘੱਟ ਕਹਿੰਦੇ ਕਿ $55,932 ਦੀ ਲੋੜ ਹੁੰਦੀ ਹੈ ਸਾਲਾਨਾ, ਅਤੇ ਇਹ ਐਸੋਸੀਏਸ਼ਨ ਆਫ ਸੁਪਰ ਐਨੂਏਸ਼ਨ ਫੰਡਸ ਆਫ ਆਸਟ੍ਰੇਲੀਆ ਦੀ ਤਾਜ਼ਾ ਰਿਪੋਰਟ ਦੇ ਅੰਕੜੇ ਨੇ, ਅਤੇ ਪਿਛਲੇ ਸਾਲਾਂ ਨਾਲੋਂ ਕਿਤੇ ਵੱਧ ਹੈ। ਅਤੇ ਜਦੋਂ ਤੱਕ ਸ਼ਾਇਦ ਸਾਡੇ ਰਿਟਾਇਰ ਹੋਣ ਦੀ ਵਾਰੀ ਆਏਗੀ, ਇਹ ਮਹਿੰਗਾਈ ਦੇ ਚੱਲਦੇ ਹੋਰ ਵੀ ਹੋ ਸਕਦਾ ਵੱਧ ਜਾਏ, ਅਤੇ ਅਜਿਹੇ ਸਮੇਂ ਵਿੱਚ ਕੀ ਕੀਤਾ ਜਾਏ ਕਿ ਅਸੀਂ ਆਪਣੀ ਜਿਹੜੀ ਰਿਟਾਇਰਮੈਂਟ ਹੈ ਉਹਨੂੰ ਸਿਕਿਓਰ ਕਰ ਸਕੀਏ?
10: ਅਤੇ ਸਭ ਤੋਂ ਪਹਿਲਾਂ ਮੈਂ ਦੱਸਾਂਗੀ ਸੁਪਰ ਐਨੂਏਸ਼ਨ ਹੁੰਦਾ ਕੀ ਹੈ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਬੇਬੀ ਸਟੂਡੈਂਟਸ ਵੀਅਰ ਵੀ ਹੋਣ, ਉਹਨਾਂ ਨੂੰ ਸੁਪਰ ਐਨੂਏਸ਼ਨ ਪਤਾ ਹੀ ਨਾ ਹੋਵੇ ਕੋਨਸੈਪਟ ਕੀ ਹੁੰਦਾ ਹੈ। ਸੁਪਰ ਐਨੂਏਸ਼ਨ ਆਸਟ੍ਰੇਲੀਅਨ ਗਵਰਨਮੈਂਟ ਦੀ ਇੱਕ ਰਿਟਾਇਰਮੈਂਟ ਪਲੈਨਿੰਗ ਸੇਵਿੰਗ ਸਟ੍ਰੈਟਜੀ ਹੈ, ਜਿਹਦੇ ਵਿੱਚ ਤੁਹਾਡਾ ਇੰਪਲੋਇਰ ਹਰ ਪੇ ਦੇ ਨਾਲ, ਹਰ ਆਰਡੀਨਰੀ ਇਨਕਮ ਦੇ ਨਾਲ 12% ਔਨ ਟੋਪ ਆਫ ਦੈਟ ਤੁਹਾਨੂੰ ਪੇ ਕਰਦਾ ਹੈ। और उदे उत्ते जड़ा 12% जांदा है इंडस्ट्रियल फंड नू और इस इंडस्ट्रियल फंड दे विच ओहो इन्वेस्ट करदे ने डिफरेंट पोर्टफोलियो दे विच तुहाडे रिटायरमेंट प्लानिंग दे विच ए बड़ा वड्डा योगदान दिंदा है क्योंकि ए जिहड़ा इंडस्ट्रियल फंड है डिवर्सीफाई करदा है हर पोर्टफोलियो दे विच ते बाय द टाइम तुसी जदों रिटायर हुंदे हो ते एहे जिहड़ी इन्वेस्टमेंट तुसी नाल नाल कीती हुंदी है थ्रू योर इंप्लॉयर या तुहाडे इंडस्ट्रियल फंड ने भी तुहानू एक लमसम अमाउंट सेव हो जाती है तुहाडे रिटायरमेंट च सो जिहनू सुपर एनुएशन किया जाता है।
9: जो माइग्रेंट्स हुंदे आ कई बार लेट सुपर भरना शुरू करते हैं एक आम ऑस्ट्रेलियन नागरिक दे बजाय क्योंकि सुपर का पैसा भी मार्केट च लग रहा है कितना यकीनी बनाइए कि साडा सुपर जो है वह वध तो वध सानू रिटर्न्स देवे।
10: जी बिल्कुल कुछ अनकंट्रोलेबल फैक्टर ने सुपर दे विच जिद्दां कि कोई लेट स्टार्ट कर रहा है जॉब कोई पार्ट टाइम काम कर रहा है या कोई सैल्फ इंप्लॉयड है कई रीज़न हो सकते हैं जिदे करके सुपर एनुएशन एक लैवल ते नहीं पहुँच पाता बट ड्यू टू कॉस्ट ऑफ लिविंग अजकल महंगाई बहुत वध रही है उस तो बाद जिहड़ी लाइफ की एक्सपैक्टिड एज भी वध रही है तो उहदे नाल होर भी मैडिकल एक्सपेंस भी वध रहे हैं तो उहदे नाल की हुंदा है कि ओवरऑल तुहाडी एक कॉस्ट ऑफ लिविंग ही इन्नी हो जाती है कि तुहानू एक अपना लाइफ का बेसिक जिहड़ा एक लैवल मेनटेन करन दे लई भी एक वधिया लैवल की सुपर या इनकम चाहिए आफ्टर रिटायरमेंट। तो हुण तुहाडे सवाल ते आंदे आ कि उहनू किवें इंप्रूव किया जा सकता है। सो बहुत सारे फैक्टर्स ने आपां अपने सुपर नूं इंप्रूव कर सकते हैं। पहला तो सुपर एनुएशन नूं अपने हर साल रिव्यू करो तो चैक करो उहदे विच तुहाडा इंप्लॉयर जिहड़ा किन्ना कॉन्ट्रीब्यूट करदा है और वह कॉन्ट्रीब्यूशन बिल्कुल सही भी हो रही है कि नहीं हो रही। तो दूसरा पॉइंट यह तुसी परसनल कॉन्ट्रीब्यूशन भी कर सकते हो अपार्ट फ्रॉम जिवें कि 12% तो तुहाडा इंप्लॉयर करता ही है विच इज़ मैंडेटरी बाय लॉ उन्हूं करना ही पैंदा है बट इस तो इलावा तुसी परसनल कॉन्ट्रीब्यूशन भी कर सकते हो हर साल उहदी कैप वधदी रहिंदी है और इस 26 साई दे विच उहदी 32,500 तक हो गई है तुसी दिस इज़ द कंसैशनल कैप इनकलूडिंग इहदे विच तुहाडी कंपलसरी सुपर भी जाती है प्लस तुहाडा अपने वल्लों जिहड़ी परसनल कॉन्ट्रीब्यूशन भी जाती है प्लस इह एक टैक्स सेविंग स्ट्रैटेजी भी हो सकती है इहदे नाल तुहानू अगर कंसैशनल होगी तो उहदे नाल टैक्स डिडक्शनस भी मिलदियां ने अगर तुसी परसनल कॉन्ट्रीब्यूशन करते हो। ते इस तो इलावा अगर तुहाडे काफ़ी सारे अकाउंट्स ने तुसी मल्टीपल जॉब्स कीतियां ने और उहदे उत्ते डिफरेंट जगह ते डिफरेंट तुसी प्रोवाइड कर दिंदे हो सुपर एनुएशन उहदे लई आपां की कर सकते हैं आपां कंसोलीडेट कर सकते हैं अपने डिफरेंट सुपर अकाउंट्स नूं। सो कंसोलीडेट करन नाल की होगा जे तुहाडा मैंबरशिप फीस घटूगी और तुहाडे इंश्योरेंस सारा कुछ इक्को ही फंड दे थ्रू आजूगा और उहनूं मर्ज करना बहुत ईजी है। रिव्यू करो कि तुहाडे मल्टीपल सुपर अकाउंट्स तो नहीं है तो उन्होंने भी मर्ज करके अपना एक अकाउंट के सुपर बूस्ट किया जा सकता तो यह तो हो गई बेसिक आप देख लीए बट उस तो अलावा अजकल ए आई का जमाना है तो आप भी देख सकते हैं कि इंडस्ट्रियल फंड बैटर परफॉर्म करता पाया क्योंकि हर इंडस्ट्रियल फंड सेम परफॉर्म नहीं करता कई इंडस्ट्रियल फंड घट परफॉर्म करते हैं या उन्होंने इनवैसटमेंट स्ट्रैटेजीज डिफरेंट होंगे ने तो तुम अपना एनालिसिस कर सकते हो देख सकते हो गूगल ते आजकल बहुत टूल्स ने देख ली कि केड़ा फंड वधिया परफॉर्म करता है ते स्लोली उधर भी मूव कर सकते हैं।
9: लोगों को लगता है कि शायद अपनी तनख्वाह तो पता नहीं कितने ही पैसे कढ़ाने की लोड़ है मिनिमम सैलरी सैक्रीफाइस भी जिन्हों कई बार कह देंगे
10: जी जी जी
9: घट्टो घट किन्ना होना चाहिए टू मेक अ डिफरेंस भी वे पवे तो इन्ना भी ना ज़्यादा कट जाए जी सैलरी हाथ आती है भी कुछ ना बचे।
10: देखो ये गल बिल्कुल सही कहा सैलरी सैक्रीफाइस इज़ वन ऑफ द टूल जिहड़ा इंप्लॉई यूज़ कर सकते हैं बट ये हर परसन टू परसन डिपेंड करता है क्योंकि हो सकता है कि किसी की पे इन्नी होसैशनल कॉन्ट्रीब्यूशन तो उपर ही जाती होवन आप मिनीम भी अगर कहोंगे वह भी कंसैशन के नहीं आऊगा शायद एडवांटेज नहीं मिलेगा बट हाँ मोस्टली अगर आप गल करिए तो सैलरी सैक्रीफाइस के नाल अगर आप मिनीम तो मिनीम अमाउंट कुछ भी पे करते हैं इट विल डेफिनेटली क्योंकि प्री टैक्स अमाउंट होंगी है ये तो टैक्स तो सेव होएगा ही होएगा तो नाल तो सुपर एनुएशन भी बूस्ट होगा। सो आप हर एक परसनल इंडिविजुअल परसन की एक पोर्टफोलियो देख के उन्होंने एडवाइस करते हैं क्योंकि इंपलॉयर भी वो फ्रिंज बेनीफिट देना पै सकता है तो इस करके कई इंपलॉयर एग्री होंगे ने तो कई नहीं बट
9: अपने भाईचारे च ना सुपर ਨੂੰ ਕਈ ਵਾਰ ਬਹੁਤ ਵਧੀਆ ਇਨਵੈਸਟਮੈਂਟ ਨਹੀਂ ਮੰਨਦੇ ਕਿਉਂਕਿ ਔਖੇ ਵੇਲੇ ਕਢਾ ਨਹੀਂ ਸਕਦੇ ਰਿਟਾਇਰਮੈਂਟ ਤੇ ਕੰਮ ਆ ਜਾਏਗਾ ਜਾਂ ਕੋਵਿਡ ਦੇ ਦੌਰਾਨ ਰਿਹਾਇਤ ਦਿੱਤੀ ਗਈ ਸੀ ਕਿ ਸੁਪਰ ਕਢਾ ਸਕਦੇ ਹੋ
10: ਤੇ
9: ਆਪਣੀ ਕਮਿਊਨਿਟੀ ਕਹਿੰਦੀ ਕਿ ਸੁਪਰ ਪਤਾ ਨਹੀਂ ਮਿਲੇਗਾ ਕਿ ਨਹੀਂ ਮਿਲੇਗਾ ਕਿਉਂਕਿ ਇੱਕ ਡਰ ਇਹ ਵੀ ਹੈ ਕਿ
8: कुछ कल तुहानू हो जांदा तुहाडे बाद तुहाडा सुपर कित्थे जाएगा ਉਹ ਕਿੱਦਾਂ ਯਕੀਨੀ ਬਣਾਈਏ ਤੇ ਇਹ ਜਿਹੜੀ ਧਾਰਨਾ ਹੈ ਕਿ ਕੀ ਸੁਪਰ ਵਧੀਆ ਇਨਵੈਸਟਮੈਂਟ ਹੈ ਕਿ ਨਹੀਂ ਇਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸੋ
10: ਰਿਟਾਇਰਮੈਂਟ ਸਟ੍ਰੈਟੇਜੀ ਜਦੋਂ ਸੁਪਰ ਦੀ ਗੱਲ ਕੀਤੀ ਜਾਂਦੀ ਹੈ ਨਾ ਉੱਤੇ ਬਹੁਤ ਸਾਰੇ ਲੋਕ ਇੰਟਰਸਟਿਡ ਨਹੀਂ ਹੁੰਦੇ ਕਿਉਂਕਿ ਸੁਪਰ ਨੂੰ ਸਮਝ ਲਿੱਤਾ ਜਾਂਦਾ ਹੈ ਕਿ ਇਹ ਬਾਅਦ ਦੀ ਗੱਲ ਆ ਹੈ ਨਾ ਹਾਲੇ ਬਹੁਤ ਟਾਈਮ ਪਿਆ ਸਾਡੇ ਕੋਲ ਔਰ ਬਿਲਕੁਲ ਸਹੀ ਤੁਸੀਂ ਕਿਹਾ ਮਿਲੂਗਾ ਕਿ ਨਹੀਂ ਬਟ ਇਹ ਯਕੀਨੀ ਗੱਲ ਮਿਲੇਗਾ ਤਾਂ ਸਹੀ ਬਟ ਜ਼ਿਆਦਾਤਰ ਲੋਕ ਸੋਚਦੇ ਆ ਕਿ ਵੀ ਇਹ ਬਹੁਤ ਹਾਲੇ ਟਾਈਮ ਪਿਆ ਹੈ ਜਿਹੜੀ ਕਿ ਗੱਲ ਬਿਲਕੁਲ ਗਲਤ ਆ ਜੇ ਆਪਾਂ ਸੋਚਾਂਗੇ 50 ਸਾਲ ਦੇ ਹੋ ਕੇ ਸੋਚਾਂਗੇ ਕਿ ਆਪਾਂ ਹੁਣ ਸਟਾਰਟ ਕਰੀਏ ਸੁਪਰ ਦੇ ਵਿੱਚ ਬੂਸਟ ਕਰਨਾ ਜਾਂ ਇਹਨੂੰ ਉਹ ਪੋਸੀਬਲ ਨਹੀਂ ਹੋ ਪਾਉਂਦਾ ਉਹਨਾਂ ਫੰਡ ਅਕਿਊਮੂਲੇਟ ਨਹੀਂ ਹੋ ਪਾਉਂਦਾ ਅਤੇ ਇਨਵੈਸਟਮੈਂਟ ਸਟ੍ਰੈਟਜੀ ਐਸ ਸੂਨ ਐਸ ਤੁਸੀਂ ਜੋਬ ਸਟਾਰਟ ਕਰਦੇ ਆ ਨਾ ਉਦੋਂ ਤੋਂ ਹੀ ਸਟਾਰਟ ਹੋ ਜਾਂਦੀ ਹੈ ਮੇਬੀ 30 ਈਅਰ ਤੋਂ ਜਿਹਦੇ ਨਾਲ ਹੌਲੀ ਹੌਲੀ ਫੰਡ ਤੁਹਾਡਾ ਬੂਸਟ ਕਰਦਾ ਹੈ ਸੋ ਆਪਣੇ ਭਾਈਚਾਰੇ ਵਿੱਚ ਸਪੈਸ਼ਲੀ ਜਿਹੜਾ ਸੁਪਰ ਐਨੂਏਸ਼ਨ ਨੂੰ ਡਿਲੇਡ ਸਟ੍ਰੈਟਜੀ ਕਿਹਾ ਜਾਂਦਾ ਹੈ ਬਟ ਤੁਹਾਡੀ ਨੋਮੀਨੇਸ਼ਨਸ ਹੈ ਸੁਪਰ ਅਕਾਊਂਟ ਦੇ ਉੱਤੇ ਕਰਨ ਲਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਜਿਹੜਾ ਫੋਰਮ ਉਹ ਪਰਲੀ ਦੇਣਗੇ ਨੋਮੀਨੇਸ਼ਨ ਦਾ ਉਹਨੂੰ ਭਰ ਕੇ ਤੁਸੀਂ ਨੋਮੀਨੇਟ ਕਰ ਸਕਦੇ ਹੋ ਅੰਬੇ ਇਮੀਡੀਏਟ ਫੈਮਿਲੀ ਮੈਂਬਰ ਨੂੰ ਹਸਬੈਂਡ ਵਾਈਫ ਨੂੰ ਵਾਈਫ ਹਸਬੈਂਡ ਨੂੰ ਈਵਨ ਆਪਾਂ ਕਿਡਸ ਦਾ ਨਾਮ ਵੀ ਵਿੱਚ ਨੋਮੀਨੇਟ ਕਰ ਸਕਦੇ ਹਾਂ ਜਿਹੜਾ ਮੇਕ ਸ਼ੋਰ ਕਰਦਾ ਹੈ ਕਿ ਤੁਹਾਡੇ ਜਾਣ ਤੋਂ ਬਾਅਦ ਵੀ ਤੁਹਾਡਾ ਸੁਪਰ ਫੰਡ ਤੁਹਾਡੇ ਇਮੀਡੀਏਟ ਫੈਮਿਲੀ ਮੈਂਬਰਸ ਨੂੰ ਮਿਲੇ
8: ਜੀ ਪਰ ਐਸੇ ਵੀ ਕਈ ਲੋਕ ਨੇ ਜੋ ਅਜਿਹੀ ਕੋਈ ਨੌਕਰੀ ਕਰਦੇ ਜਾਂ ਸੈਲਫ ਇੰਪਲੋਇਡ ਨੇ ਜਿਹਨਾਂ ਕੋਲ ਸੁਪਰ ਨਹੀਂ ਹੈ ਉਹ ਆਪਣਾ ਰਿਟਾਇਰਮੈਂਟ ਬਾਰੇ ਕਿੱਦਾਂ ਸੋਚਣ
10: ਜਿਹੜੇ ਸੈਲਫ ਇੰਪਲੋਇਡ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੀ ਸੁਪਰ ਆਪ ਮੈਨੇਜ ਕਰਨੀ ਪੈਂਦੀ ਹੈ ਕਿਉਂਕਿ ਉਹਨਾਂ ਨੂੰ ਕੋਈ ਸੁਪਰ ਪੇ ਨਹੀਂ ਕਰਦਾ ਅਗਰ ਉਹ ਬਿਜ਼ਨਸ ਓਨਰ ਨੇ ਕੰਟਰੈਕਟਰ ਨੇ ਜਾਂ ABN 'ਤੇ ਕੰਮ ਕਰਦੇ ਨੇ ਅਤੇ ਸੁਪਰ ਨੂੰ ਬਿਲਕੁਲ ਨਿਗਲੈਕਟ ਕਰਦੇ ਨੇ ਇਹ ਗੱਲ ਸੋਚ ਕੇ ਦੇਖੋ ਕਿ ਜੇ ਤੁਸੀਂ ਆਪਣੀ ਰਿਟਾਇਰਮੈਂਟ ਏਜ 'ਤੇ ਪਹੁੰਚ ਗਏ ਹੋ ਅੱਜ ਤੁਸੀਂ ਰਿਟਾਇਰ ਹੁੰਦੇ ਹੋ ਅਤੇ ਤੁਹਾਡੇ ਅਕਾਊਂਟ 'ਚ ਕੋਈ ਸੁਪਰ ਹੀ ਨਹੀਂ ਪਿਆ ਅਤੇ ਤੁਸੀਂ ਆਪਣਾ ਜਿਹੜਾ ਲਾਈਫ ਸਟਾਈਲ ਹੁਣ ਜੀ ਰਹੇ ਉਹਨੂੰ ਕਿੱਦਾਂ ਮੇਨਟੇਨ ਕਰੋਗੇ ਇੱਕ ਜਿਹੜੇ ਸੈਲਫ ਇੰਪਲੋਇਡ ਹੈ ਵਧੀਆ ਸਟ੍ਰੈਟਜੀ ਹੈ ਜਿਹਦੇ ਨਾਲ ਤੁਸੀਂ ਆਪਣਾ ਟੈਕਸ ਵੀ ਸੇਵ ਕਰ ਸਕਦੇ ਹੋ ਔਰ ਇਹ ਡਿਡਕਟੇਬਲ ਐਕਸਪੈਂਸ ਵੀ ਹੈ ਸੁਪਰ ਐਨੂਏਸ਼ਨ ਅਤੇ ਜਿਵੇਂ ਤੁਸੀਂ ਆਪਣੀ GST ਪੇ ਕਰਦੇ ਹੋ ਮੇਕ ਸ਼ੋਰ ਤੁਸੀਂ ਨਾਲ ਦੇ ਨਾਲ 12% ਆਪਣਾ ਸੁਪਰ ਵੀ ਨਾਲ ਦੇ ਨਾਲ ਪੇ ਕਰਦੇ ਰਹੋ ਤਾਂ ਕਿ ਅਗਰ ਇੱਕ ਸੁਪਰ ਜਿਹੜਾ ਹੈ ਉਹ ਨਾਲ ਨਾਲ ਗਰੋ ਵੀ ਹੁੰਦਾ ਰਹੇ ਔਰ ਇੱਕ ਮੇਕ ਸ਼ੋਰ ਹੋ ਜਾਂਦਾ ਹੈ ਕਿ ਤੁਹਾਡਾ ਲਾਈਫ ਸਟਾਈਲ ਆਫਟਰ ਰਿਟਾਇਰਮੈਂਟ ਵਧੀਆ ਬਣਿਆ ਰਹੋ ਐਟਲੀਸਟ ਵੀ ਰੈਕਮੈਂਡ ਕਿ 12% ਜਿਹੜਾ ਕੰਪਲਸਰੀ ਰੇਟ ਹੈ ਉਹ ਤਾਂ ਆਪਣੇ ਸੁਪਰ ਕੰਟਰੀਬਿਊਸ਼ਨ 'ਤੇ ਦਿਓ ਵੀ ਜਿਵੇਂ ਕਿ ਅਗਰ ABN 'ਤੇ ਕੋਈ ਕੰਮ ਕਰ ਰਿਹਾ ਸੁਪਰ ਐਨੂਏਸ਼ਨ ਵੀ ਉਹਦਾ ਇੱਕ ਐਕਸਪੈਂਸ ਹੀ ਹੋਊਗਾ ਜਿਹੜਾ ਉਹ ਆਪਣੇ ਟੈਕਸ ਵਿੱਚ ਵੀ ਡਿਡਕਟ ਕਰ ਸਕਦਾ ਹੈ ਸੋ ਇਹਦਾ ਮਿਨੀਮਮ ਅਮਾਊਂਟ ਜਾਂ ਮੈਕਸੀਮਮ ਆਪਾਂ ਨਹੀਂ ਕਰਾਂਗੇ ਇਟਸ ਅਪ ਟੂ ਯੂ 32,500 ਤੱਕ ਦਾ ਕੰਟਰੀਬਿਊਸ਼ਨ ਹੈ ਤੁਸੀਂ ਉਸ ਤੋਂ ਉਸਦੇ ਵਿੱਚ ਰਹਿ ਕੇ
8: ਜੀ ਅਤੇ ਸੁਪਰ ਤੋਂ ਇਲਾਵਾ ਅਤੇ ਐਸਾ ਕੁਛ ਇਨਵੈਸਟਮੈਂਟ ਜਾਂ ਲਾਈਫ ਸਟਾਈਲ ਚੇਂਜ ਜੋ ਕਿ ਲੇਟਰ ਔਨ ਕੰਮ ਆ ਸਕੇ ਹਾਲ ਫਿਲਹਾਲ 'ਚ ਇੱਕ ਸਟੱਡੀ ਆਈ ਸੀ ਜਿਹਦੇ 'ਚ ਕਿਹਾ ਸੀ ਕਿ ਜਿੱਦਾਂ ਇੱਕ ਆਮ ਨਾਗਰਿਕ ਇਨਵੈਸਟ ਕਰਦਾ ਅਤੇ ਜਿੱਦਾਂ ਟੋਪ 1% ਰਿਚੈਸਟ ਆਫ ਰਿਚ ਜਿੱਦਾਂ ਇਨਵੈਸਟ ਕਰਦੇ ਉਹਦੇ 'ਚ ਫਰਕ ਹੈ ਅਤੇ ਇੱਕ ਫਰਕ ਇਹ ਵੀ ਦੇਖਿਆ ਗਿਆ ਸੀ ਕਿ ਡਿਵੀਡੈਂਟ ਜਿਹੜਾ ਆਉਂਦਾ ਉਹ ਰਿਚੈਸਟ ਆਫ ਰਿਚ ਦਾ ਸਭ ਤੋਂ ਵੱਧ ਹੈ ਕਿਹੜਾ ਟਾਈਮ ਹੈ ਕਦੋਂ ਤੋਂ ਦੇਖ ਲੈਣਾ ਸ਼ੁਰੂ ਕਰਨਾ ਚਾਹੀਦਾ ਕਿਉਂਕਿ ਲੋਕ ਸ਼ਾਇਦ ਇਹ ਵੀ ਸੋਚਦੇ ਕਿ ਜਦੋਂ ਮੇਰੇ ਕੋਲ ਜ਼ਿਆਦਾ ਪੈਸਾ ਹੋਏਗਾ ਉਦੋਂ ਮੈਂ ਇਨਵੈਸਟ ਕਰਾਂਗਾ ਜਾਂ ਕਰਾਂਗੀ ਅਤੇ ਛੋਟੀ ਇਨਵੈਸਟਮੈਂਟ ਕਰਕੇ ਵੀ ਕਿਹੜੇ ਫੰਡਸ ਨੇ ਜਾਂ ਕਿਸ ਤਰ੍ਹਾਂ ਦੀ ਚੀਜ਼ਾਂ ਹੈ ਜਿਹਨਾਂ ਨੂੰ ਦੇਖਿਆ ਜਾ ਸਕਦਾ
10: ਤੁਸੀਂ ਆਪਣੀ ਅਰਨਿੰਗ ਦਾ ਕੁਛ 1% ਸੋਚ ਸਕਦੇ ਹੋ ਹਰ ਮਹੀਨੇ ਕਿਤੇ ਇਨਵੈਸਟ ਕਰਨ ਦਾ ਡਜ਼ਨਟ ਮੈਟਰ ਉਹ ਕਿੰਨਾ ਮਿਨੀਮਮ ਜਾਂ ਮੈਕਸੀਮਮ ਹੈ ਈਵਨ ਯੂ ਕੈਨ ਸਟਾਰਟ ਵਿਦ ਦਾ $500 ਅਤੇ ਨਾਲ ਦੀ ਨਾਲ ਉਹ ਜੁੜਦਾ ਜਾਂਦਾ ਹੈ ਦੇਰ ਆਰ ਫਿਊ ਆਪਸ਼ਨਸ ਇਨ ਦਾ ਮਾਰਕੀਟ ਜਿਹੜਾ ਤੁਸੀਂ ਐਕਸਪਲੋਰ ਕਰ ਸਕਦੇ ਹੋ ਮਿਊਚੁਅਲ ਫੰਡਸ ਹੈ ਜਿਹੜਾ ਡਿਫਰੈਂਟ ਇੰਡਸਟਰੀਅਲ ਫੰਡ ਦੇ ਉੱਤੇ ਲੱਗਦਾ ਹੈ ਬਟ ਇਟਸ ਆਲ ਡਿਪੈਂਡ ਅਪੋਨ ਯੂਅਰ ਏਜ ਫੋਰ ਐਗਜ਼ਾਮਪਲ ਅਗਰ ਕੋਈ ਲੇਟਰ 50-60 ਈਅਰ ਓਲਡ ਹੈ ਅਤੇ ਉਹਨੂੰ ਹਾਈ ਰਿਸਕੀ ਇਨਵੈਸਟਮੈਂਟਸ ਦੇ ਉੱਤੇ ਜਾਂ ਸਟ੍ਰੈਟਜੀਸ ਦੇ ਉੱਪਰ ਆਪਾਂ ਨਹੀਂ ਰੈਕਮੈਂਡ ਕਰਦੇ ਬਟ ਜਿਹੜਾ ਇੱਕ ਅਰਲੀ ਸਟਾਰਟਰ ਹੈ ਉਹ ਅਗਰ ਅਗਰੈਸਿਵ ਸਟ੍ਰੈਟਜੀ ਵੀ ਫੋਲੋ ਕਰੂਗਾ ਕੋਈ ਆਪਣੀ ਇਨਕਮ ਦੇ ਈਵਨ 30% ਵੀ ਉਹ ਕਰੂਗਾ ਕਿਉਂਕਿ ਉਹਦੇ ਉੱਤੇ ਕੋਈ ਲਾਇਬਿਲਿਟੀਜ਼ ਨਹੀਂ ਹੁੰਦੀਆਂ ਅਤੇ ਇਟਸ ਆਲ ਡਿਪੈਂਡ ਅਪੋਨ ਯੂਅਰ ਏਜ ਤੁਹਾਡੀ ਉਮਰ ਕੀ ਹੈ ਔਰ ਤੁਹਾਡਾ ਜਿਹੜਾ ਇਨਵੈਸਟਮੈਂਟ ਗੋਲ ਕੀ ਹੈ ਅਗਰ ਤੁਸੀਂ ਅਰਲੀ ਰਿਟਾਇਰ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਡੈਟ ਵੀ ਇਲੀਮੀਨੇਟ ਕਰਨੇ ਪੈਣਗੇ ਫੋਰ ਐਗਜ਼ਾਮਪਲ ਅਗਰ ਤੁਹਾਡੇ ਘਰ ਉੱਤੇ ਲੋਨ ਚੱਲਦਾ ਪਿਆ ਹੈ ਜਾਂ ਤੁਹਾਡੇ ਪਰਸਨਲ ਡੈਟ ਨੇ ਜਾਂ ਫਿਰ ਤੁਹਾਡੇ ਹੋਰ ਵੀ ਪਰਸਨਲ ਲਾਇਬਿਲਿਟੀਜ਼ ਨੇ ਆਈ ਥਿੰਕ ਆਪਣੀ ਡ੍ਰੀਮ ਲਾਈਫ ਲਈ ਤੁਸੀਂ ਇਸ ਦੇਖੋ ਕਿ ਤੁਹਾਨੂੰ ਕਿੰਨਾ ਕੁ ਫੰਡ ਚਾਹੀਦਾ ਹੈ ਸੋ ਮੈਂ ਸੁਜੈਸਟ ਕਰਾਂਗੀ ਕਿ ਆਪਣਾ ਸੁਪਰ ਜ਼ਰੂਰ ਰਿਵਿਊ ਕਰੋ ਔਰ ਆਪਣੇ ਡੈਟਸ ਨੂੰ ਇਲੀਮੀਨੇਟ ਕਰੋ ਮਲਟੀਪਲ ਇਨਵੈਸਟਮੈਂਟਸ ਦੇ ਵਿੱਚ ਡਾਇਵਰਸੀਫਾਈ ਕਰੋ ਆਪਣੀ ਇਨਵੈਸਟਮੈਂਟ ਨੋਟ ਜਸਟ ਕਿ ਇੱਕ ਹੀ ਬਲਕਿ ਪ੍ਰੋਪਰਟੀ ਦੇ ਵਿੱਚ ਵੀ ਇਨਵੈਸਟ ਕਰਕੇ ਤੁਸੀਂ ਆਪਣਾ ਪੋਰਟਫੋਲੀਓ ਇਨਕਰੀਜ਼ ਕਰ ਸਕਦੇ ਹੋ ਸ਼ੇਅਰਸ ਦੇ ਵਿੱਚ ਮਿਊਚੁਅਲ ਫੰਡ ਦੇ ਵਿੱਚ ਡਾਇਵਰਸੀਫਾਈ ਕਰੋ ਆਪਣਾ ਇਨਵੈਸਟਮੈਂਟ ਪੋਰਟਫੋਲੀਓ ਔਰ ਆਪਣੇ ਸੁਪਰ ਦੀ ਪਰਫੋਰਮੈਂਸ ਨੂੰ ਜ਼ਰੂਰ ਰਿਵਿਊ ਕਰੋ ਕਿਉਂਕਿ ਲਗਭਗ 40 ਸਾਲ ਆਪਾਂ ਕੰਮ ਕਰਦੇ ਹਾਂ ਔਰ 40 ਸਾਲਾਂ ਦੇ ਵਿੱਚ ਆਪਾਂ ਨੂੰ 40 ਮਿੰਟ ਤਾਂ ਜ਼ਰੂਰ ਦੇਣੇ ਚਾਹੀਦੇ ਨੇ ਆਪਣੇ ਸੁਪਰ ਨੂੰ ਰਿਵਿਊ ਕਰਨ ਦੇ ਲਈ ਕਿ ਉਹ ਕਿਵੇਂ ਚੱਲ ਰਿਹਾ ਹੈ ਇਨਵੈਸਟਮੈਂਟਸ, ਮੇਰਾ ਇੰਪਲੋਇਰ ਉਹਨੂੰ ਸਹੀ ਤਰ੍ਹਾਂ ਪੇ ਕਰਦਾ ਪਿਆ ਹੈ ਕਿ ਨਹੀਂ।
8: ਜੀ ਹਾਂ ਦੋਸਤੋ, ਇਹ ਸਨ ਦੀਪਿਕਾ ਸ਼ਰਮਾ ਜੀ। ਜੇ ਤੁਹਾਡੇ ਵੀ ਰਿਟਾਇਰਮੈਂਟ ਨੂੰ ਲੈ ਕੇ ਜਾਂ ਇਨਵੈਸਟਮੈਂਟ ਨੂੰ ਲੈ ਕੇ ਕੋਈ ਸਵਾਲ ਹੋਣ ਤਾਂ ਤੁਸੀਂ ਵੀ ਪੁੱਛ ਸਕਦੇ ਹੋ ਜੀ SMS ਕਰਕੇ। SMS ਕਰਨ ਲਈ ਨੰਬਰ ਹੈ 0433979967 0439-799-767। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਂ ਹਾਂ ਸ਼ਾਇਨਾ ਕਾਲਰਾ।
7: ਸੋ ਕਿਵੇਂ ਲੱਗੀ ਹੈ ਜਾਣਕਾਰੀ, ਇਹ ਵੀ ਦੱਸ ਦੇ ਜ਼ਰੂਰ ਜਾਇਓ ਜੀ। ਮੈਸੇਜ ਤੁਸੀਂ ਕਿਹੜੇ ਨੰਬਰ 'ਤੇ ਕਰਨਾ ਤੁਹਾਨੂੰ ਪਤਾ ਹੀ ਹੈ ਜੀ, 0439-799-767। ਇੱਕ ਹੋਰ ਕਮਾਲ ਦਾ ਗਾਣਾ ਤੁਹਾਡੇ ਵਾਸਤੇ ਲੈ ਕੇ ਆਇਆ ਜੀ ਮੈਂ, ਪ੍ਰੇਮ ਢਿੱਲੋਂ ਦੀ ਆਵਾਜ਼ ਦੇ ਵਿੱਚ। ਇਸ ਤੋਂ ਬਾਅਦ ਰੁਕਾਂਗੇ ਇੱਕ ਬ੍ਰੇਕ ਦੇ ਲਈ। ਮੈਂ ਹਾਂ ਪੁਨੀਤ ਢੀਂਗਰਾ, ਤੁਹਾਡੇ ਨਾਲ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ।

0: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've give up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: We are currently in an ad break. Your program will resume shortly. You're listening to SBS Audio. We are currently in an ad break. Your program will resume shortly.
5: Launch season 4, the Arctic.
6: 10 brave souls, far from home, close to freezing.
7: It's a whole new frontier.
8: Oh my God!
6: Alone Australia, streams 15th of July on SBS On Demand.
9: SBS Radio app nu aaj hi download karo te apne pasandida programaan da anand maano. Is nu App Store cha Google Play to muft prapt karo.
10: वेलकम बैक जी, स्वागत है जिसका मतलब है तुहाडा एक बार फिर तो ब्रेक तो बाद साडे लाइव रेडियो प्रोग्राम दे विच। मैं हाँ पुनीत टिंगरा। सो कल दे दिन अगर तुसी कल शो सुने होएगा तो इस रिपोर्ट का पहला भाग सुनाया सी जिस विच असी दस रहे सी हाई कोलेस्ट्रोल दे बारे की हुंदा की है, किस तरीके दे इस नाल खतरे पैदा हो सकते हैं अते सेहतमंद रहण दे लई इस तो बचण दे लई की कुछ कीता जाना चाहिए है। आओ इसे ही रिपोर्ट नूं अगे वधाउने आ ते सुणदे आ एक गलबात एम पी जी दी आवाज़ दे विच।
11: ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
12: ਤੇ ਤੁਸੀਂ ਦੇ ਮੈਨੇਜਮੈਂਟ ਦੇ ਵਿੱਚ ਹੀ ਮੈਂ ਪੁੱਛਣਾ ਚਾਹਾਂਗਾ ਤੁਹਾਨੂੰ ਕਿ ਜਿੱਦਾਂ ਅਸੀਂ ਫੈਟ ਨੂੰ ਬਰਨ ਕਰਨ ਵਾਸਤੇ ਜਾਂ ਅਸੀਂ ਜਿਵੇਂ ਕਹਿੰਦੇ ਸੀ ਐਕਸਰਸਾਈਜ਼ ਕਰੋ ਜੀ, ਡਾਇਬੀਟੀਜ਼ ਨੂੰ ਕੰਟਰੋਲ ਕਰਨ ਵਾਸਤੇ ਮਿੱਠਾ ਘਟਾ ਦਿਓ ਪਰ ਐਕਸਰਸਾਈਜ਼ ਵਧਾ ਦਿਓ, ਇੱਦਾਂ ਹੀ BP ਦਾ ਹੁੰਦਾ ਵੀ ਆਪਣੀ ਲਾਈਫ ਸਟਾਈਲ ਨੂੰ ਵਧਾਓ, ਇਹ ਜਿਹੜੀ ਫੈਟ ਹੈ ਇਹ ਵੀ ਕਦੇ ਬਰਨ ਹੋ ਸਕਦੀ ਹੈ?
13: ਹਾਂਜੀ, ਆਪਾਂ ਕਿਉਂ ਨਹੀਂ ਕਰ ਹੋ ਸਕਦੀ ਆ, ਅਤੇ ਇਸ ਕਰਕੇ ਆਪਾਂ ਉਸ ਚੀਜ਼ ਨੂੰ ਜ਼ਿਆਦਾ ਧਿਆਨ ਕਹਿ ਕੇ ਦਿੰਦੇ ਹਾਂ ਵੀ ਤੁਸੀਂ ਐਕਸਰਸਾਈਜ਼ ਕਰੋ, ਤੁਸੀਂ 60 ਮਿੰਟਾਂ ਤੱਕ ਤੁਸੀਂ ਐਕਸਰਸਾਈਜ਼ ਕਰੋ, 5-6 ਦਿਨ ਹਫ਼ਤੇ ਦੇ ਵਿੱਚ ਕੋਸ਼ਿਸ਼ ਕਰੋ, ਉਸ ਹਿਸਾਬ ਨਾਲ ਕਰੋ ਵੀ ਤੁਹਾਡੀ ਦਿਲ ਦੀ ਧੜਕਣੀ ਵਧੇ ਅਤੇ ਤੁਹਾਨੂੰ ਪਸੀਨਾ ਆਵੇ, ਤੁਹਾਨੂੰ ਥੋੜ੍ਹਾ ਸਾਹ ਚੜ੍ਹੇ ਵੀ ਹਾਂ ਤੁਸੀਂ ਜ਼ੋਰ ਲਾ ਰਹੇ ਹਾਂ। ਇੱਕ ਇਹ ਵੀ ਹੋ ਸਕਦਾ ਅੱਜ ਕੱਲ੍ਹ ਵੀ ਸਰਕਾਰ ਵੱਲੋਂ ਬਹੁਤ ਸੋਹਣੇ ਪਾਰਕਸ ਬਣੇ ਹੋਏ ਆ, ਉਹਨਾਂ ਵਿੱਚ ਮਸ਼ੀਨਾਂ ਹੁੰਦੀਆਂ ਵਾ, ਹੈ ਨਾ, ਜਿਵੇਂ ਹੁਣ ਆਪਾਂ ਉਹ ਮਸ਼ੀਨਾਂ ਦੇ ਉੱਤੇ ਉਹ ਬੋਡੀ ਵੇਟ ਦੇ ਉੱਤੇ ਹੁੰਦਾ ਵਾ ਵੀ ਤੁਸੀਂ ਐਕਸਰਸਾਈਜ਼ ਹਿਲ ਚੁੱਲ ਕਰ ਲਓ, ਤੁਸੀਂ ਜੇ ਉਹ ਐਕਸਰਸਾਈਜ਼ ਕਰ ਸਕਦੇ ਹਾਂ। ਮੰਨ ਲਓ ਜੇ ਤੁਹਾਡੇ ਕੋਲ ਘਰ ਹੈਗਾ ਵਾ ਕੋਈ ਲਾਈਟ ਵੇਟ ਹੈਗਾ, ਉਹਨਾਂ ਨਾਲ ਤੁਸੀਂ ਬਰਨ ਐਨਰਜੀ ਕਰੋ, ਇਹ ਸਾਰੀਆਂ ਚੀਜ਼ਾਂ ਕਰਕੇ ਆਪਾਂ ਐਕਸਰਸਾਈਜ਼ ਕਰਕੇ ਐਨਰਜੀ ਬਰਨ ਕਰਕੇ ਫੈਟ ਦੇ ਸਟੋਰ ਨੂੰ ਘਟਾ ਸਕਦੇ ਹਾਂ।
12: ਜੀ, ਤੁਸੀਂ ਦੱਸਿਆ ਕਿ ਵੀ ਕੋਲੈਸਟਰੋਲ ਫਾਇਦਾ ਵੀ ਕਰਦਾ, ਜ਼ਰੂਰੀ ਵੀ ਹੈਗਾ ਸਾਡੀ ਬੋਡੀ ਵਾਸਤੇ, ਅਤੇ ਇਹ ਜਿਹੜੀ ਸਾਡੀ ਮਸਲ ਸਟਰੈਂਥ ਹੁੰਦੀ ਹੈ ਇੱਕ ਏਜ ਤੋਂ ਬਾਅਦ ਜਾ ਕੇ ਘਟਣੀ ਸ਼ੁਰੂ ਹੋ ਜਾਂਦੀ ਹੈ, ਇਹ ਫਿਰ ਜਿਹੜਾ ਫੈਟ ਹੈਗੀ ਹੈ ਜਾਂ ਕੋਲੈਸਟਰੋਲ ਜਿਹੜਾ ਹੈਗਾ ਜਾਂ ਘਿਓ ਹੈਗਾ ਸਾਡੀ ਮਸਲ ਨੂੰ ਸਟਰੈਂਥ ਕਰਨ 'ਚ ਮਦਦ ਨਹੀਂ ਕਰਦਾ? ਅਕਸਰ ਕਹਿੰਦੇ ਆ ਜੀ ਚਲੋ ਬਜ਼ੁਰਗ ਹੋ ਗਏ ਜੀ, ਹੁਣ ਤੁਸੀਂ ਜ਼ਿਆਦਾ ਵਧੀਆ ਫੈਟੀ ਫੂਡ ਖਾਓ ਤੁਹਾਡੀ ਤਾਕਤ ਆਊਗੀ ਹੱਡੀਆਂ 'ਚ।
13: ਨਹੀਂ ਨਹੀਂ ਨਹੀਂ, ਸਭ ਭੁਲੇਖੇ ਆ, ਨਹੀਂ ਨਹੀਂ, ਆਪਾਂ ਨੂੰ ਉਸ ਜਿਵੇਂ ਦੀ ਆਪਣੀ ਉਮਰ ਵੱਧਦੀ ਆ ਨਾ, ਆਪਾਂ ਨੂੰ ਬਜ਼ੁਰਗਾਂ ਨੂੰ ਸਗੋਂ ਦੀ ਆਸ਼ੀਰਵਾਦ ਦਿਓ ਵੀ ਤੁਸੀਂ ਜਾਓ, ਤੁਰੋ, ਤੁਸੀਂ ਐਕਸਰਸਾਈਜ਼ ਕਰੋ, ਵੀ ਅਸੀਂ ਘਰ ਦਾ ਕੰਮ ਅਸੀਂ ਸੰਭਾਲਦੇ ਹਾਂ, ਤੁਸੀਂ ਜਾ ਕੇ ਐਕਸਰਸਾਈਜ਼ ਕਰੋ, ਤੁਸੀਂ ਆਪਣੇ ਸਰੀਰ ਦਾ ਖਿਆਲ ਰੱਖੋ, ਹੈ ਨਾ, ਜੇ ਤੁਸੀਂ ਤੁਰੋ ਫਿਰੋਂਗੇ ਨਹੀਂ ਤੁਸੀਂ ਫਿਰ ਬਹਿ ਕੇ ਤੁਹਾਡੀ ਮਸਲਾਂ ਨੇ ਉਵੇਂ ਕਮਜ਼ੋਰੀ ਜ਼ਿਆਦਾ ਪੈਂਦੀ ਆ ਤੁਹਾਨੂੰ। ਸੋ ਆਪਾਂ ਨੂੰ ਜਿੰਨਾ ਵੱਧ ਤੋਂ ਵੱਧ ਤੁਰ ਫਿਰ ਸਕਦੇ ਹਾਂ ਆਪਾਂ ਨੂੰ ਉਹ ਚੀਜ਼ ਕਰਨੀ ਚਾਹੀਦੀ ਆ
12: ਜੀ। ਜਿਵੇਂ ਤੁਸੀਂ ਦੱਸਿਆ ਕਿ ਐਕਸਰਸਾਈਜ਼ ਕਰੋ, ਪਹਿਲਾਂ ਵੀ ਆਪਾਂ ਗੱਲਾਂ ਬਾਤਾਂ ਕੀਤੀਆਂ ਹੋਰ ਐਪੀਸੋਡਸ ਵਿੱਚ ਗੱਲਾਂ ਕੀਤੀਆਂ, ਐਕਸਰਸਾਈਜ਼ ਦਾ ਮਤਲਬ ਹੈਗਾ ਕਿ ਬ੍ਰਿਸਕ ਐਕਸਰਸਾਈਜ਼, ਜਿਹਦੇ ਨਾਲ ਪਸੀਨਾ ਆਏ, ਬੋਡੀ ਨੂੰ ਲੱਗੇ ਕਿ ਮੈਂ ਅੱਜ ਕੁਛ ਕੀਤਾ ਹੈਗਾ ਆ। ਅਤੇ ਅੱਜ ਕੱਲ੍ਹ ਬੜਾ ਟ੍ਰੈਂਡ ਚੱਲਿਆ ਹੋਇਆ ਜਿਵੇਂ ਜਿਮ ਵਗੈਰਾ ਜਾਣ ਦਾ, ਅਤੇ ਉਹਦੇ ਵਿੱਚ ਵੀ ਕੋਈ ਫਾਇਦਾ ਹੁੰਦਾ ਜੇ ਜਾਂ ਅਸੀਂ ਨੋਰਮਲ ਹੀ ਘਰ ਹੀ ਥੋੜ੍ਹਾ ਬਹੁਤਾ ਕੰਮ ਕਰੀਏ? ਜਿਵੇਂ ਆਪਣੇ ਲੇਡੀਜ਼ ਹੁੰਦੀਆਂ ਉਹ ਕਹਿੰਦੀਆਂ ਮੈਂ ਤਾਂ ਘਰ ਹੀ ਕੰਮ ਕਰ ਕਰਕੇ ਬੜਾ ਐਨਰਜੀ ਬਰਨ ਕਰ ਰਹੀ, ਮੈਂ ਤਾਂ ਥੱਕ ਜਾਂਦੀ ਹਾਂ, ਜੇ ਹੈ ਉਹ ਹੈ, ਉਹ ਅਲੱਗ ਚੀਜ਼ ਹੈ, ਅਤੇ ਕਿੱਦਾਂ ਇਹਨੂੰ ਤੁਸੀਂ ਡਿਫਾਈਨ ਕਰੋਗੇ?
13: ਹਾਂਜੀ, ਜਿਮ ਵਧੀਆ ਚੀਜ਼ ਹੁੰਦੀ ਆ, ਜਿਮ ਜਾਣਾ ਵੀ ਵਧੀਆ ਹੁੰਦਾ ਵਾ, ਪਰ ਜੇ ਤੁਹਾਡੇ ਕੋਲ ਟਾਈਮ ਹੋਊਗਾ, ਜੇ ਤੁਹਾਡੇ ਕੋਲ
12: ਪੈਸਾ,
13: ਇਟਸ ਇਹ ਲਿਮਿਟਿੰਗ ਫੈਕਟਰਸ ਹੁੰਦੇ ਆ। ਜੇ ਤੁਹਾਡੇ ਕੋਲ ਉਹ ਨਹੀਂ ਹੈਗਾ, ਤੁਸੀਂ ਉਹ ਉਹੀ ਚੀਜ਼ਾਂ ਘਰ ਕਰ ਸਕਦੇ ਹੋ। ਤੁਸੀਂ ਰੱਸਾ ਟੱਪ ਕੇ, ਜਿਵੇਂ ਹੁਣ ਜਿਹੜੇ ਯੰਗ ਲੋਕੀ ਆ, ਘਰੇ ਲੈ ਕੇ ਤੁਸੀਂ ਰੱਸਾ ਟੱਪ ਲਓ, ਹੈ ਨਾ। ਤੁਸੀਂ ਜਿਵੇਂ ਹੁਣ ਜੇ ਤੁਹਾਡੇ ਕੋਲ ਵੇਟਸ ਨਹੀਂ ਹੈਗੇ, ਤੁਸੀਂ ਦੁੱਧ ਦੀ ਬੋਤਲ ਨਹੀਂ ਤਾਂ ਡਰਿੰਕ ਦੀ ਬੋਤਲ, ਪਾਣੀ ਦੀ ਬੋਤਲ ਹੱਥ 'ਚ ਫੜ ਕੇ ਤੁਸੀਂ ਉਹ ਰੈਪੀਟੇਸ਼ਨ ਐਕਸਰਸਾਈਜ਼ ਕਰ ਲਓ, ਉਹ ਸੇਮ ਹੀ ਹੋ ਜਾਂਦਾ ਵਾ। ਤੁਸੀਂ ਆਪਦੇ ਜਿਹੜੇ ਤੁਹਾਡੇ ਲਿਮਿਟਸ ਆ, ਤੁਹਾਡੇ ਸਰਕਮਸਟੈਂਸਿਸ ਆ, ਉਹਦੇ ਵਿੱਚ ਰਹਿ ਕੇ ਤੁਸੀਂ ਆਪਦੀ ਐਕਸਰਸਾਈਜ਼ ਘਰੇ ਵੀ ਕਰ ਸਕਦੇ ਆ। ਇਹ ਸਭ ਲਈ ਜ਼ਰੂਰੀ ਆ, ਸਨੇ ਯੰਗ ਲੋਕਾਂ ਨੂੰ ਲੈ ਕੇ ਉਹ ਬਜ਼ੁਰਗਾਂ ਤੱਕ। ਆਪਣਾ ਅੱਜ ਕੱਲ੍ਹ ਐਵੀਡੈਂਸ ਦਿਖਾ ਰਿਹਾ ਵਾ ਵੀ ਜਿਹੜੇ ਸਾਊਥ ਏਸ਼ੀਅਨ ਕਮਿਊਨਿਟੀ ਆ, ਉਹਨਾਂ ਨੂੰ ਆਹ ਜਿਹੜੇ ਹਾਰਟ ਦੀਆਂ ਬਿਮਾਰੀਆਂ ਵਾ, ਇਹ ਛੋਟੀਆਂ ਉਮਰਾਂ 'ਚ ਹੋਣ ਲੱਗ ਗਿਆ ਕੰਪੇਅਰ ਟੂ ਗੋਰੇ। ਗੋਰਿਆਂ ਨੂੰ ਵੱਡੀਆਂ ਉਮਰਾਂ 'ਚ ਪੈ ਰਹੀਆਂ, ਆਪਣੀ ਯੰਗ ਜਨਰੇਸ਼ਨਾਂ ਨੂੰ ਹੋ ਰਿਹਾ। ਸੋ ਆਪਾਂ ਸਾਰਿਆਂ ਨੂੰ ਸੋਚਣਾ ਚਾਹੀਦਾ ਵਾ ਵੀ ਆਪਾਂ ਕੀ ਖਾਂਦੇ ਹਾਂ, ਆਪਾਂ ਕੀ ਪੀਂਦੇ ਹਾਂ, ਆਪਾਂ ਐਕਸਰਸਾਈਜ਼ ਕਰਦੇ ਹਾਂ ਕਿ ਨਹੀਂ ਕਰਦੇ, ਆਪਾਂ ਆਪਦੀ ਸਿਹਤ ਨੂੰ ਕਿਵੇਂ ਟ੍ਰੀਟ ਕਰਦੇ ਹਾਂ, ਬਿਕੋਜ਼ ਆਪਣੀ ਸਿਹਤ ਨੇ ਅੱਗੇ ਜਾ ਕੇ ਆਪਣਾ ਬਹੁਤ ਸਾਥ ਦੇਣਾ ਵਾ। ਆਪਾਂ ਇਹਨੂੰ ਪਿਆਰ ਨਾਲ ਰੱਖੀਏ।
12: ਜਿਵੇਂ ਅਸੀਂ ਮਾਈਗ੍ਰੇਟ ਕਰਕੇ ਇੱਥੇ ਆਉਂਦੇ ਹਾਂ, ਆਉਂਦੇ ਸਾਰੀ ਲੱਗਦਾ ਵੀ ਇੱਥੇ ਤਾਂ ਬਹੁਤ ਵਧੀਆ ਫੂਡ ਹੈਗਾ ਜੀ, ਫਾਸਟ ਫੂਡ ਹੈਗਾ, ਔਰ ਡਰਿੰਕ ਜਿਹੜੀ ਹੈਗੀ ਆ ਬੜੀ ਹੀ ਕਾਮਨ ਹੈਗੀ ਹੈ, ਅਵੇਲੇਬਲ ਹੈਗੀ ਆ, ਜਿਹੜੀਆਂ ਵੀ ਆਪਾਂ ਸੋਫਟ ਡਰਿੰਕਸ ਕਹਿ ਲਈਏ ਜਾਂ ਹਾਰਡ ਡਰਿੰਕਸ ਜਿਹੜੀਆਂ ਹੁੰਦੀਆਂ, ਤਾਂ ਬੰਦੇ ਇੱਕਦਮ ਆਉਂਦੇ ਸਾਰ ਇੰਡਲਜ ਹੋ ਜਾਂਦੇ, ਬਹੁਤ ਜ਼ਿਆਦਾ ਹੀ ਉਸ ਪਾਸੇ ਤੁਰ ਪੈਂਦੇ ਹੁੰਦੇ ਆ। ਅਤੇ ਹੁਣ ਡਾਕਟਰ ਸਾਹਿਬ ਇਹ ਦੱਸੋ ਕਿ ਅਸੀਂ ਮੈਨੇਜਮੈਂਟ ਬਾਰੇ ਗੱਲ ਕਰ ਲਈ, ਇਹਦੇ ਵਾਸਤੇ ਕੋਈ ਮੈਡੀਸਨ ਵੀ ਹੁੰਦੀ ਹੈ ਕੋਲੈਸਟ੍ਰੋਲ ਨੂੰ ਘੱਟ ਕਰਨ ਵਾਸਤੇ?
13: ਹਾਂਜੀ,
12: ਇੱਕਦਮ ਵੱਧ ਜਾਏ ਕੁਛ ਹੋ ਜਾਏ ਤਾਂ ਕਿੱਦਾਂ?
13: ਹਾਂਜੀ, ਆਪਣੇ ਕੋਲ ਹੈਗੇ ਆ, ਇਹਨਾਂ ਨੂੰ ਸਟੈਟਿਨਸ ਕਹਿੰਦੇ ਆ, ਇਹ ਇੱਕ ਦਵਾਈ ਆ ਕੋਲੈਸਟ੍ਰੋਲ ਨੂੰ ਘੱਟ ਕਰਨ ਲਈ।
12: ਹਾਂਜੀ,
13: ਉਹ ਦਵਾਈ ਹੈਗੀ ਆ, ਉਹ ਜਦੋਂ ਤੁਸੀਂ ਮੰਨ ਲਓ ਵੀ ਹੁਣ ਆਪਾਂ ਜੀ ਪੀ ਦੇ ਕੋਲ ਗਏ, ਤੁਹਾਡਾ ਕੋਲੈਸਟ੍ਰੋਲ ਬਹੁਤ ਉੱਚਾ ਵਾ, ਉਹਨਾਂ ਨੇ ਕਿਹਾ ਭਾਈ ਤੁਹਾਡਾ ਕੋਲੈਸਟ੍ਰੋਲ ਹਾਈ ਆ, ਤੁਸੀਂ ਆਹ ਚੀਜ਼ਾਂ ਕਰੋ, ਤੁਸੀਂ ਕੋਸ਼ਿਸ਼ ਕੀਤੀ, ਉਹ ਨਹੀਂ ਕੰਟਰੋਲ 'ਚ ਨਹੀਂ ਆਇਆ, ਫਿਰ ਆਪਾਂ ਗੋਲੀ 'ਤੇ ਲੱਗਣਾ ਪੈਂਦਾ ਵਾ। ਅਤੇ ਤੁਸੀਂ ਉਹ ਗੋਲੀ ਨੂੰ ਖਾਂਦੇ ਰਹੋ, ਹਰ ਰੋਜ਼ ਖਾਓ, ਤੁਸੀਂ ਫਿਰ ਉਸ ਤੋਂ ਬਾਅਦ ਥੋੜ੍ਹੇ ਚਿਰ ਬਾਅਦ ਜੀ ਪੀ ਦੇ ਕੋਲ ਜਾਓ, ਤੁਸੀਂ ਉਹਨਾਂ ਨੂੰ ਦੱਸੋ ਵੀ ਤੁਹਾਨੂੰ ਕਿਵੇਂ ਫਿੱਟ ਬੈਠੀ ਆ, ਠੀਕ ਲੱਗੀ ਆ, ਤੁਹਾਨੂੰ ਕੋਈ ਕੰਪਲੀਕੇਸ਼ਨਸ ਤਾਂ ਨਹੀਂ ਹੈਗੀ, ਜੇ ਹੁੰਦੀ ਆ ਦੂਜੀਆਂ ਵੀ ਦਵਾਈਆਂ ਹੈਗੀਆਂ ਵਾ। ਸੋ ਇਸ ਕਰਕੇ ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ, ਕੋਈ ਆਪਾਂ ਨੂੰ, ਮੈਨੂੰ ਬਥੇਰੇ ਸਾਡੇ ਰਿਸ਼ਤੇਦਾਰੀ ਕਹਿ ਦਿੰਦੇ ਵੀ ਉਹ ਮੈਨੂੰ ਦਵਾਈ ਫਿੱਟ ਨਹੀਂ ਬੈਠੀ, ਹੈ ਨਾ। ਜੇ ਤੁਹਾਨੂੰ ਦਵਾਈ ਇੱਕ ਨਹੀਂ ਫਿੱਟ ਬੈਠੀ ਹੁੰਦੀ, ਉਹਦਾ ਕੋਈ ਮਾੜਾ, ਉਹਦੇ ਕੋਈ ਇਤਰਾਜ਼ ਨਹੀਂ ਹੋਊਗਾ ਡਾਕਟਰ ਨੂੰ ਵੀ, ਜੇ ਤੁਸੀਂ ਉਹਦੇ ਕੋਲ ਜਾਓ ਅਤੇ ਤੁਸੀਂ ਉਹਨਾਂ ਨੂੰ ਦੱਸੋ ਵੀ ਮੈਂ ਆਹ ਦਵਾਈ ਸ਼ੁਰੂ ਕੀਤੀ ਸੀ ਅਤੇ ਮੈਨੂੰ ਠੀਕ ਨਹੀਂ ਲੱਗੀ, ਮੇਰੇ ਸਿਹਤ ਦੇ ਨਾਲ ਆਹ ਚੀਜ਼ ਪੈ ਗਿਆ, ਉਹਨਾਂ ਕੋਲ ਹੋਰ ਦਵਾਈਆਂ ਹੁੰਦੀਆਂ ਵਾ, ਤੁਸੀਂ ਉਹ ਦਵਾਈਆਂ ਲੈ ਸਕਦੇ ਆ, ਹੈ ਨਾ। ਸੋ ਇਹਦਾ ਫਾਇਦਾ ਹੁੰਦਾ ਵਾ ਵੀ ਤੁਸੀਂ ਉਹ ਜੀ ਪੀ ਦੇ ਨਾਲ ਇੱਕ ਰਿਲੇਸ਼ਨਸ਼ਿਪ ਬਣਾਓ, ਹੈ ਨਾ, ਜਿਵੇਂ ਤੁਸੀਂ ਉਹਦੇ ਨਾਲ ਰਿਸ਼ਤੇਦਾਰੀ ਬਣਾਓ ਅਤੇ ਤੁਸੀਂ ਉਹ ਤੁਹਾਨੂੰ ਸਮਝੇ ਅਤੇ ਉਹ ਦੇਖੇ ਵੀ ਤੁਹਾਡੇ ਸਰੀਰ ਨਾਲ ਕੀ ਹੁੰਦਾ, ਤੁਹਾਨੂੰ ਕਿਹੜੀ ਦਵਾਈ ਹੁੰਦੀ ਆ, ਇਹ ਬਹੁਤ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਵਾ।
12: ਡਾਕਟਰ ਕੋਲ ਜਾ ਕੇ ਕਦੀ ਵੀ ਸ਼ਰਮ ਨਹੀਂ ਕਰਨੀ ਚਾਹੀਦੀ ਵੀ ਹਾਏ ਮੈਂ ਕਿਉਂ ਦੱਸਾਂ ਜਾਂ ਮੇਰਾ ਕੋਈ ਨੁਕਸਾਨ ਜਾਂ ਮੈਨੂੰ ਸ਼ਰਮ ਆਏਗੀ ਇਹ ਦੱਸਦੇ ਹੋਏ, ਜਿਹੜੀ ਵੀ ਗੱਲ ਹੋਏ ਕਲੀਅਰ ਕਰ ਦੇਣੀ ਚਾਹੀਦੀ ਹੈਗੀ ਹੈ।
13: ਹਾਂਜੀ,
12: ਅਤੇ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਬਿਲਕੁਲ ਸਿੰਪਲ ਭਾਸ਼ਾ ਵਿੱਚ ਸਮਝਣਾ ਹੋਵੇ, ਚਲਦੇ ਚਲਦੇ 30 ਸੈਕਿੰਡ ਵਿੱਚ ਦੱਸਿਓ ਕਿ ਜੇ ਕੋਲੈਸਟ੍ਰੋਲ ਵੱਧ ਜਾਂਦਾ, ਨਾੜਾਂ ਦੇ ਵਿੱਚ ਫੈਟ ਜੰਮ ਜਾਂਦੀ ਹੈ, ਬਲੱਡ ਘੱਟ ਜਾਂਦਾ ਆ, ਅਤੇ ਉਹਦੇ ਨਾਲ ਜਿਵੇਂ ਬਲੱਡ ਆਪਣੇ ਹਾਰਟ ਅਟੈਕ ਜਾਂ ਹੋਰ ਚੀਜ਼ਾਂ ਦੀ ਪ੍ਰੋਬਲਮ ਹੋ ਸਕਦੀ ਹੈ, ਇਹ ਠੀਕ ਹੈ ਜੀ? ਇਹਨੂੰ ਥੋੜ੍ਹਾ ਐਕਸਪਲੇਨ ਕਰ ਦਿਓ।
13: ਹਾਂਜੀ, ਸੋ ਆਪਣੀ ਕੋਲੈਸਟ੍ਰੋਲ ਦੀ ਬਿਮਾਰੀ ਇਹ ਆ ਵੀ ਆਪਣੇ ਖੂਨ ਦੀਆਂ ਨਾੜਾਂ ਦੇ ਵਿੱਚ ਮੋਟਾਪਾ ਵੱਧ ਜਾਂਦਾ ਵਾ, ਉਹ ਬੰਦ ਖੂਨ ਦੀਆਂ
12: ਨਾੜੀਆਂ
13: ਫੈਟ ਵੱਧ ਜਾਂਦਾ ਵਾ, ਅਤੇ ਤੁਹਾਡੀਆਂ ਖੂਨ ਦੀਆਂ ਨਾੜੀਆਂ ਬੰਦ ਹੋਣ ਲੱਗ ਜਾਂਦੀਆਂ,
12: ਪੈਸੇਜ ਹੈਗਾ ਉਹ,
13: ਹਾਂਜੀ, ਉਹ ਬਰੀਕ ਬਰੀਕ ਹੋਣ ਲੱਗ ਜਾਂਦਾ ਵਾ, ਉਹਦੇ 'ਚੋਂ ਖੂਨ ਨਹੀਂ ਲੰਘਦਾ, ਜਦੋਂ ਖੂਨ ਨਹੀਂ ਲੰਘਦਾ ਤੁਹਾਡੇ ਉਹਦੇ ਨਾਲ ਅਟੈਕ ਅੱਗੋਂ ਆ ਜਾਂਦੇ ਆ, ਭਲਾਂ ਦੀ ਉਹ ਤੁਹਾਡੇ ਹਾਰਟ 'ਚ ਹੋਣੇ, ਤੁਹਾਡੇ ਬ੍ਰੇਨ 'ਚ ਹੋਵੇ, ਦਿਮਾਗ 'ਚ ਹੋਵੇ, ਤੁਹਾਨੂੰ ਦੌਰਾ ਪੈ ਸਕਦਾ ਵਾ, ਤੁਹਾਡੇ ਦੂਜੇ ਵੀ ਅੰਗ ਪੈਰਾਂ ਦੇ ਉੱਤੇ ਵੀ ਅਸਰ ਹੋ ਸਕਦਾ, ਉਹਨੂੰ ਘਟਾਉਣ ਲਈ ਆਪਾਂ ਨੂੰ ਘਿਓ ਵਗੈਰਾ ਘਟਾਉਣਾ ਚਾਹੀਦਾ, ਐਕਸਰਸਾਈਜ਼ ਕਰਨੀ ਚਾਹੀਦੀ ਆ, ਤੇ ਜੇ ਉਹਦੇ ਨਾਲ ਨਹੀਂ ਕੰਟਰੋਲ 'ਚ ਆਉਂਦਾ ਆਪਾਂ ਦਵਾਈ ਖਾਈਏ
12: ਅਤੇ ਦਵਾਈ ਜਿਹੜੀ ਹੈਗੀ ਆ ਉਹ ਨਾੜਾਂ ਦੇ ਵਿੱਚ ਦੀ ਜਿਹੜੀ ਜਾ ਕੇ ਉਹ ਫੈਟ ਫੂਟ ਜਿਹੜੀ ਫਾਲਤੂ ਜੰਮੀ ਹੋਈ ਆ ਉਹਨੂੰ ਕੱਢ ਦਿੰਦੀ ਆ ਦਵਾਈ
13: ਹਾਂਜੀ ਉਹਨੂੰ ਸਟੇਬਲਾਈਜ਼ ਕਰ ਦਿੰਦੀ ਆ ਅਤੇ ਉਹ ਐਕਸਰਸਾਈਜ਼ ਵੀ ਨਾਲ ਚਾਹੀਦੀ ਹੈ ਮੈਂ ਫਿਰ
12: ਹਾਂਜੀ ਹਾਂਜੀ ਠੀਕ ਹੈ ਜੀ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਹੈ ਡਾਕਟਰ ਮਨਦੀਪ ਜੀ ਤੁਹਾਡਾ ਤੁਸੀਂ ਬਹੁਤ ਵਧੀਆ ਪੰਜਾਬੀ ਦੇ ਵਿੱਚ ਸੌਖੇ ਲਫਜ਼ਾਂ ਦੇ ਵਿੱਚ ਸਾਰਾ ਕੁਝ ਸਮਝਾਇਆ ਸਾਡੇ ਸਰੋਤਿਆਂ ਵਾਸਤੇ ਧੰਨਵਾਦ ਹੈ ਜੀ
13: ਥੈਂਕ ਯੂ ਜੀ
11: ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ
10: ਬਿਲਕੁਲ ਜੀ ਇਹ ਸਾਰੀਆਂ ਪੇਸ਼ਕਾਰੀਆਂ ਅਤੇ ਰਿਪੋਰਟਸ ਤੁਸੀਂ ਸਾਡੇ ਫੇਸਬੁੱਕ ਪੇਜ 'ਤੇ ਸਾਡੀ ਵੈਬਸਾਈਟ 'ਤੇ ਸਾਡੇ ਇੰਸਟਾਗ੍ਰਾਮ ਪੇਜ ਦੇ ਉੱਤੇ ਜਾ ਕੇ ਲੱਭ ਸਕਦੇ ਹੋ ਅਤੇ ਡਾਊਨਲੋਡ ਵੀ ਕਰ ਸਕਦੇ ਹੋ ਹੁਣ ਸਮਾਂ ਹੋ ਚੁੱਕਾ ਜੀ ਇਜਾਜ਼ਤ ਲੈਣ ਦਾ ਆਸ ਕਰਦੇ ਹਾਂ ਕਿ ਸ਼ੋਅ ਚੰਗਾ ਲੱਗਿਆ ਹੋਵੇਗਾ ਹੁਣ ਮੈਨੂੰ ਪੁਨੀਤ ਢਿੰਗਰਾ ਨੂੰ ਦਿਓ ਇਜਾਜ਼ਤ ਜੁੜੇ ਰਹੋ ਸੁਣਦੇ ਰਹੋ SBS ਪੰਜਾਬੀ ਅਤੇ ਇੱਕ ਚੱਕਵੇਂ ਬੀਟ ਵਾਲੇ ਗਾਣੇ ਦੇ ਨਾਲ